0: ਜਿੱਦਾਂ ਵੀ ਉਹ ਤੁਸੀਂ ਪੁਲਿਸ ਨੂੰ 911 ਤੇ ਵੀ ਕਾਲ ਕਰ ਸਕਦੇ ਹੋ। ਸੰਗਤ ਨੂੰ ਬੇਨਤੀ ਹੈ ਕਿ ਸਤਰਕ ਰਹਿਣ ਦੀ ਲੋੜ ਹੈ। ਸੋ ਇਸ ਤਰ੍ਹਾਂ ਦੀਆਂ ਕਾਲਾਂ ਕਿਸੇ ਹੋਰ ਨੂੰ ਵੀ ਆ ਸਕਦੀਆਂ ਨੇ, ਉਹ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਕੋਈ ਵੀ ਬੰਦਾ ਤੁਹਾਨੂੰ ਸ਼ੱਕੀ ਨਜ਼ਰ ਆਉਂਦਾ ਹੈ ਤੇ ਤੁਸੀਂ ਆਪ ਵੀ ਸਾਵਧਾਨ ਸਤਰਕ ਰਹਿਣਾ ਤੇ ਗੁਰਦੁਆਰਾ ਸਾਹਿਬ ਦਫ਼ਤਰ ਵਿੱਚ ਵੀ ਦੱਸਣਾ ਜੇ ਕੋਈ ਐਮਰਜੈਂਸੀ ਹੈ ਤੇ 911 ਕਾਲ ਜਲਦੀ ਤੋਂ ਜਲਦੀ ਕਰਨੀ ਹੈ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

0: ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਨਮਰ ਫਤਿਹ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਈ ਹੈ। ਪਾਠ ਬੋਧ ਸਮਾਗਮ ਦੇ ਅੱਜ ਆਖਰੀ ਦੂਸਰੇ ਦਿਨ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਮਹਾਰਾਜ ਜੀ ਦੀ ਗੁਰਬਾਣੀ ਦਾ ਥੋੜਾ ਜਿਹਾ ਟਿਕਾਅ ਬਣਾ ਲਓ, ਹੁਣ ਸ਼ੋਰ ਸ਼ਰਾਬੇ ਤੋਂ ਕਿਰਪਾ ਕਰਕੇ ਸੰਕੋਚ ਕਰ ਲਓ। ਜਦੋਂ ਬੜਾ ਜ਼ੋਰ ਨਾਲ ਮੀਂਹ ਪੈਂਦਾ ਹੋਵੇ ਤਾਂ ਉਹਨੂੰ ਕਹਿੰਦੇ ਆ ਕਿ ਮੋਹਲੇ ਧਾਰ ਵਰਖਾ ਹੋਵੇ। ਜਿਹੜਾ ਉਹ ਮੀਂਹ ਹੁੰਦਾ ਧਰਤੀ ਦੇ ਇੱਕ ਇੱਕ ਰੋਮ ਦੇ ਵਿੱਚ ਰਸ ਜਾਂਦਾ, ਜਿੰਨੀ ਤੀਰ ਦੀ ਤੰਦੀ ਜ਼ੋਰ ਨਾਲ ਖਿੱਚੀ ਜਾਂਦੀ ਆ, ਜਿੰਨੀ ਤੀਰ ਦੀ ਤੰਦੀ ਲੰਬੀ ਖਿੱਚੀ ਜਾਂਦੀ ਆ, ਉਹ ਵਾਰ ਵੀ ਉਨਾ ਹੀ ਡੂੰਘਾ ਕਰਦੀ। ਫਿਰ ਬੇਨਤੀ ਕਰਦਾ, ਜਿੰਨਾ ਕੱਸ ਕੇ ਤੀਰ ਨੂੰ ਖਿੱਚਿਆ ਜਾਏਗਾ, ਜਿੰਨੀ ਜ਼ੋਰ ਨਾਲ ਖਿੱਚਿਆ ਜਾਏਗਾ, ਉਹ ਵਾਰ ਵੀ ਉਨਾ ਡੂੰਘਾ ਕਰਦਾ। ਇਸੇ ਤਰ੍ਹਾਂ ਜਿੰਨੇ ਗਹਿਰੇ ਤਲ ਤੋਂ ਬਚਨ ਨਿਕਲਦੇ ਆ, ਜਿੰਨੇ ਗਹਿਰੇ ਤਲ ਤੋਂ ਬਚਨ ਨਿਕਲਦੇ ਆ, ਉਹ ਵਾਰ ਵੀ ਉਨਾ ਹੀ ਡੂੰਘਾ ਕਰਦੇ। ਸ਼ਬਦਾਂ ਵਿੱਚ ਇਸ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਦੇ ਕਦੇ ਇਉਂ ਪ੍ਰਤੀਤ ਹੁੰਦਾ ਕਿ ਹੋ ਸਕਦਾ ਇਹ ਸੁਪਨਾ ਹੋਵੇ, ਕਦੇ ਕਦੇ ਇਉਂ ਵੀ ਲੱਗਦਾ ਕਿ ਸ਼ਾਇਦ ਇੰਨੇ ਕੀਤੇ ਹੋਏ ਸਾਰੀ ਜ਼ਿੰਦਗੀ ਦੇ ਔਗਣ ਵੇਖ ਕੇ ਮਹਾਰਾਜ ਨੂੰ ਤਰਸ ਆ ਗਿਆ ਹੋਵੇ। ਇੰਨੀਆਂ ਸੰਗਤਾਂ ਅੱਜ ਮਿਲੀਆਂ ਕਿ ਮੇਰੇ ਕੋਲ ਗਿਣਤੀ ਵੀ ਨਹੀਂ ਕੋਈ। ਇੰਨਿਆਂ ਦੇ ਫੋਨ ਮੈਸੇਜ ਆਏ ਕਿ ਇਉਂ ਕਹਿ ਲਓ ਵੀ ਸਾਰਾ ਦਿਨ ਫੋਨ ਤੇ ਲੰਘ ਗਿਆ। ਮੇਰੀ ਕੋਸ਼ਿਸ਼ ਸੀ ਕਿ ਕਿਸੇ ਦਾ ਮਿਸ ਨਾ ਕਰਾਂ, ਬੈਕ ਵੀ ਕੀਤੇ ਕਈਆਂ ਨੂੰ ਜਿਨ੍ਹਾਂ ਦੇ ਮਿਸ ਹੋ ਗਏ। ਜੋ ਕੁਝ ਉਹ ਕਹਿੰਦੇ ਆ ਆਪਣਾ ਅਨੁਭਵ ਦੱਸਦੇ ਆ, ਪਤਾ ਨਹੀਂ ਕਿ ਉਹ ਕਿੰਨੇ ਗਹਿਰੇ ਤਲ ਤੋਂ ਜੁੜ ਗਏ ਹੋਣਗੇ। ਜਿਹੜਾ ਉਹ ਸਾਡੇ ਲਈ ਸੁਣਨਾ ਵੀ ਔਖਾ ਹੋ ਜਾਂਦਾ। ਮੈਂ ਬਾਈ ਜੀ ਨੂੰ ਦੱਸਦਾ ਸੀ ਹੁਣੇ ਆਉਣ ਲੱਗਿਆਂ ਵੀ ਬੀਬੀਆਂ ਵਿੱਚ ਇਮੋਸ਼ਨ ਜ਼ਿਆਦਾ ਹੁੰਦੇ, ਛੇਤੀ ਅੱਖਾਂ ਵਿੱਚ ਪਾਣੀ ਆ ਜਾਂਦਾ। ਪਰ ਜਦੋਂ ਕੋਈ ਬਜ਼ੁਰਗ ਚਿੱਟੇ ਦਾੜੇ ਵਾਲਾ ਰੋਂਦਾ ਹੋਵੇ ਤੇ ਫਿਰ ਆਪ ਨੂੰ ਬਹੁਤ ਮਹਿਸੂਸ ਹੁੰਦਾ ਕਿ ਇਹਦੇ ਹੰਝੂਆਂ ਦੇ ਮਾਇਨੇ ਕੁਝ ਵੱਖਰੇ ਹੋਣਗੇ। ਤੇ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ। ਜੋ ਇਹ ਸਮਾਂ ਮਿਲਿਆ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ, ਮੈਂ ਸੱਚੀ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡੇ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਕਰਦਾ ਹਾਂ ਸਾਡੇ ਕਰਨ ਵਾਲਾ ਇਹ ਕਾਰਜ ਨਹੀਂ ਸੀ ਸਮਰੱਥਾ ਵੀ ਨਹੀਂ ਸੀ ਇੰਨੀ ਬੁੱਧੀ ਵੀ ਨਹੀਂ ਸੀ ਤੇ ਉਮਰ ਕਰਕੇ ਕੋਈ ਤਜਰਬਾ ਵੀ ਨਹੀਂ ਸੀ ਇਹ ਤੇ ਤਰਸ ਹੈ ਜੋ ਕੁਝ ਹੋਇਆ ਤੇ ਹੋ ਰਿਹਾ ਜਿੰਨੇ ਵੱਡੇ ਮਹਾਨ ਤਰਸ ਦੇ ਸੀ ਪਾਤਰ ਬਣੇ ਆ ਮਹਾਰਾਜ ਜੀ ਦਾ ਤਰਸ ਹੈ ਸਾਡੇ ਤੇ ਜਦੋਂ ਮੈਂ ਬਜ਼ੁਰਗਾਂ ਤੋਂ ਸੈਂਕੜਿਆਂ ਤੋਂ ਇਹ ਗੱਲ ਸੁਣ ਲਈ ਹੁਣ ਇੱਕ ਦੋ ਦਸ ਵੀਹ ਨਹੀਂ ਪਤਾ ਨਹੀਂ ਕਿੰਨਿਆਂ ਤੋਂ ਸੁਣ ਲਈ ਸਾਡੀ ਜ਼ਿੰਦਗੀ ਦਾ ਇਹ ਆਖਰੀ ਮੌਕਾ ਸੀ ਭਾਈ ਸਾਹਿਬ

0: ऐसे महान गुरसिखां दी सानू संगत मिली, असीं ते उस महापुरख दीआं तस्वीरां वेख के निहाल हो जाने, जिन्हां दा खून इन्हां दे अंदर वगदा, साढ़े सात साल अपना दादा भी जान के ते अपना उस्ताद भी जान इन्होंने उन्होंने नाल समा गुजारिया, ते साडे ते तरस कीता, कहिंदे कदे जिंदगी विच इन्ना लंबा समागम नहीं कीता अज तक। पहली बार होया कि 42 दिन निरंतर इत्थे कैलगरी समागम होया। अरदास करियो जी, महाराज इन्हां नूं चढ़दी कला बख्श, इन्हां दे दीदार इसी तरह सानू होंदे रहे। अब आपां संथिया हुण प्रारंभ करिए। ਬਾਈ ਜੀ ਨੇ ਕੋਈ ਆਪ ਜੀ ਨਾਲ ਇੱਕ ਦੋ ਬਚਨ ਕਰਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਵੀ ਆਪਣਾ ਬਲਬਲ ਆਪ ਜੀ ਦੇ ਨਾਲ ਸਾਂਝਾ ਕਰ ਲੈਣਗੇ, ਫਿਰ ਆਪਾਂ ਸੰਥਿਆ ਪ੍ਰਾਰੰਭ ਕਰਦੇ ਹਾਂ।
1: ਸਭ ਸੰਗਤ ਪਿਆਰ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕਾ ਕਾਰਜ ਇਨਹੀਂ ਕੀਆ, ਮਾਨਸ ਕਿਆ ਵੇਚਾਰਾ ਰਾ। ਇਹ ਕਾਰਜ ਗੁਰੂ ਦਾ ਕਾਰਜ ਸੀ, ਸਤਿਗੁਰੂ ਨੇ ਆਪ ਹੀ ਕਿਰਪਾ ਕਰਕੇ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਤਰ ਕੀਤਾ। ਇਹ ਕਾਰਜ ਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਸੰਪੂਰਨਤਾ ਦੇ ਕਰੀਬ ਪਹੁੰਚ ਚੁੱਕਿਆ ਹੈ। ਇਸ ਗੱਲ ਦਾ ਕੋਈ ਵੀ ਮਾਣ ਨਹੀਂ ਕਰ ਸਕਦਾ ਕਿ ਮੇਰੇ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ। ਭਗਤ ਕਬੀਰ ਜੀ ਸਾਨੂੰ ਸਿੱਖਿਆ ਦਿੰਦੇ ਹਨ, ਨਾ ਹਮ ਕੀਆ ਨਾ ਕਰਾਂਗੇ, ਨਾ ਕੁਛ ਕਰੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਪਇਓ ਕਬੀਰ ਕਬੀਰ। ਸਤਿਗੁਰੂ ਨੇ ਆਪ ਹੀ ਜਿੰਨੇ ਵੀ ਸਟੇਜ 'ਤੇ ਬੈਠੇ ਗੁਰਮੁਖ ਪਿਆਰੇ ਹਨ, ਗਿਆਨੀ ਜੀ, ਸਿੰਘ ਸਾਹਿਬ, ਭਾਈ ਇਕਬਾਲ ਸਿੰਘ ਜੀ, ਭਾਈ ਅਰਸ਼ਦੀਪ ਸਿੰਘ ਜੀ, ਸਾਰੇ ਗੁਰੂ ਨੂੰ ਪਰਣਾਏ ਹੋਏ ਹਨ, ਜਿਨ੍ਹਾਂ ਨੇ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹਨ। ਸਤਿਗੁਰੂ ਇਹਨਾਂ 'ਤੇ ਵੀ ਮਿਹਰਾਂ ਭਰਿਆ ਹੱਥ ਰੱਖੇ, ਇਸੇ ਤਰ੍ਹਾਂ ਇਹੋ ਜਿਹੇ ਪਰਉਪਕਾਰ ਦੇ ਕਾਰਜ, ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ, ਸੇਵਾ ਅਤੇ ਸਿਮਰਨ, ਬਾਣੀ ਬਾਣੀ ਦਾ ਪ੍ਰਚਾਰ ਅਤੇ ਅਮਰ ਸੰਚਾਰ ਦੀ ਸੇਵਾ ਲੈਂਦੀ ਰਹਿ। ਠੀਕ ਹੈ, ਦੁਨੀਆਂ ਦੇ ਵਿੱਚ ਬੜੇ ਬੜੇ ਸਮਾਗਮ ਹੁੰਦੇ ਨੇ, ਭਾਰਤ ਵਰਸ਼ ਦੇ ਅੰਦਰ ਇੱਕ ਕੁੰਭ ਦਾ ਬਹੁਤ ਵੱਡਾ ਸਨਾਤਨ ਧਰਮ ਦਾ ਸਮਾਗਮ ਹੁੰਦਾ। ਜਿੰਨੇ ਵੀ ਭੇਖਾਂ ਦੇ ਸਾਧੂ ਨੇ, ਜਿੰਨੀਆਂ ਉਹਨਾਂ ਦੀਆਂ ਸੰਪਰਦਾਵਾਂ ਨੇ, ਉਹ ਸਾਰੇ ਦੇ ਸਾਰੇ ਕੁੰਭ ਦੇ ਮੇਲੇ 'ਤੇ ਹਾਜ਼ਰੀਆਂ ਭਰਨਾ ਆਪਣਾ ਸੁਭਾਗ ਸਮਝਦੇ ਨੇ। ਪਰ ਮੈਂ ਸਮਝਦਾ ਹਾਂ ਇਹ ਜਿਹੜਾ ਮਹਾਂਕੁੰਭ ਹੈ ਗੁਰਮਤਿ ਦਾ, ਇਹ ਮਹਾਂਕੁੰਭ, ਇਹ ਗੁਰਮਤਿ ਦਾ ਸਮਾਗਮ, ਇਹਦੀ ਕੋਈ ਬਰਾਬਰੀ ਨਹੀਂ ਹੋ ਸਕਦੀ। ਜੋ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਭ ਤੋਂ ਵੱਡਾ ਪ੍ਰਾਗ ਰਾਜ ਦਾ, ਸਭ ਤੋਂ ਵੱਡਾ ਧਾਰਮਿਕ ਸਮਾਗਮ ਮੰਨਿਆ ਜਾਂਦਾ। ਕਿਉਂ? ਉੱਥੇ ਤਿੰਨ ਨਦੀਆਂ ਇਕੱਤਰ ਹੁੰਦੀਆਂ ਨੇ, ਗੰਗਾ, ਜਮੁਨਾ, ਗੋਦਾਵਰੀ ਅਤੇ ਸੁਰਸਤੀ। ਜਿੰਨੇ ਸਾਧੂ ਮਹਾਤਮਾ ਲੋਕ ਨੇ ਉੱਥੇ ਇਸ਼ਨਾਨ ਕਰਦੇ ਹਨ, ਪੁੰਨਦਾਨ ਕਰਦੇ ਹਨ, ਭਜਨ ਸਿਮਰਨ ਵੀ ਕਰਦੇ ਹਨ, ਜਪ ਤਪ ਕਰਕੇ ਉਹ ਆਪਣੇ ਜੀਵਨ ਨੂੰ ਸਫਲਾ ਸਮਝਦੇ ਨੇ। ਪਰ ਮੈਂ ਸਮਝਦਾ ਹਾਂ ਆਹ ਜੋ ਗੁਰਬਾਣੀ ਸੰਥਿਆ ਪਾਠ ਉਹ ਸਮਾਗਮ ਹੋਇਆ, ਸਾਡੇ ਲਈ ਗੁਰਮਤਿ ਦਾ ਮਹਾਂਕੁੰਭ ਸੀ। ਇਹਦੇ ਵਿੱਚ ਲਗਾਤਾਰ ਗੁਰਬਾਣੀ ਦੀ ਸੰਥਿਆ ਪਾਠ ਚੱਲਿਆ। ਇਹ ਮਾਨੋ ਗੰਗਾ ਦਾ ਪ੍ਰਵਾਹ ਸੀ, ਨਾਲ ਸੇਵਾ ਦਾ ਵੀ ਪ੍ਰੋਗਰਾਮ ਚੱਲਿਆ। ਇਹ ਜਮੁਨਾ ਦਾ ਪ੍ਰਵਾਹ ਸੀ, ਕੀਰਤਨ ਕਥਾ ਦੇ ਸਮਾਗਮ ਵੀ ਚੱਲਦੇ ਰਹੇ। ਇਹ ਸੁਰਸਤੀ ਸੀ, ਇਹ ਗੁਰਮਤਿ ਦਾ ਮਹਾਂਕੁੰਭ ਸੀ। ਅੱਜ 40 ਦਿਨ ਹੋ ਗਏ ਨੇ, ਕੱਲ੍ਹ ਇਹਨਾਂ ਦੀ ਸੰਪੂਰਨਤਾ ਹੋਣ ਜਾ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਮਹਾਂਕੁੰਭ ਦੇ ਨਾਲੋਂ ਇਹ ਇੱਕ ਵੱਡਾ ਗੁਰਮਤਿ ਦਾ ਸਮਾਗਮ ਹੈ ਜਿਸ ਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰੀਆਂ। ਇਹਦੇ ਨਾਲ ਤਾਨ ਮਾਨ ਅਤੇ ਸਾਡੀ ਜਿਹੜੀ ਆਤਮਾ ਦੀ ਮੈਲ ਹੈ ਉਹ ਇਹਦੇ ਨਾਲ ਦੂਰ ਹੋ ਗਈ ਹੈ। ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ ਹੋਈ ਬਿਲਾ ਨਾਗਾ, ਉਹਨਾਂ ਨੇ ਹਾਜ਼ਰੀਆਂ ਭਰੀਆਂ, ਸੰਪੂਰਨ ਬਾਣੀ ਦਾ ਪਾਠ ਸੁਣਿਆ। ਇੱਕ ਸ਼ਬਦ ਦਾ ਵੀ ਬਹੁਤ ਵੱਡਾ ਪੁੰਨ ਹੁੰਦਾ, ਇੱਕ ਇੱਕ ਬਾਣੀ ਦਾ ਬਹੁਤ ਵੱਡਾ ਮਹੱਤਵ ਹੈ। ਪਰ ਜਿਨ੍ਹਾਂ ਨੇ ਪੂਰਨ ਗੁਰਬਾਣੀ ਦਾ ਉਹ ਵੀ ਸ਼ੁੱਧ ਸੰਥਿਆ ਸਹਿਤ ਪਾਠ ਸੁਣਿਆ ਜਾਂ ਉਹਦੇ ਵਿੱਚ ਸ਼ਮੂਲੀਅਤ ਕੀਤੀ, ਇਹ ਬਹੁਤ ਵੱਡੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਨਾਲ ਗੁਰੂ ਦੀ ਬਖਸ਼ਿਸ਼ ਦਾ ਇਫਾੜੇ ਨੂੰ ਕਿਹਾ ਜਾ ਸਕਦਾ। ਇਸ ਤੋਂ ਵੱਧ ਹੋਰ ਕੁਝ ਨਹੀਂ। ਆਓ ਹੁਣ ਆਪਾਂ ਗੁਰਬਾਣੀ ਪਾਠ ਨਾਲ ਜੁੜੀਏ। ਜੋ ਰਹਿੰਦਾ ਪਾਠ ਹੈ ਉਹ ਵੀ ਆਪਾਂ ਸੰਪੂਰਨ ਕਰਨਾ ਹੈ, ਕਿਉਂਕਿ ਕੱਲ੍ਹ ਨੂੰ ਕੇਵਲ ਭੋਗ ਦਾ ਹੀ ਸੰਥਿਆ, ਗੁਰਬਾਣੀ ਸੰਥਿਆ ਪਾਠ ਬੋਧ ਹੋਵੇਗਾ। ਅਤੇ ਹੁਣ ਆਪਾਂ ਗੁਰਬਾਣੀ ਦੇ ਪਾਠ ਨਾਲ ਜੁੜਨਾ, ਸੋਈਆਂ ਦੇ ਵਿੱਚ ਜੋ ਪੱਟਾਂ ਦੇ ਸੋਈਏ, ਜਿਨ੍ਹਾਂ ਦੀ ਗਿਣਤੀ 17 ਮੰਨੀ ਗਈ ਹੈ, ਉਹਨਾਂ ਦੀ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਅਤੇ ਹੁਣ ਆਪਾਂ ਉਸ ਬਾਣੀ ਨਾਲ ਜੁੜੀਏ ਅਤੇ ਪਿਆਰ ਦੇ ਨਾਲ ਇੱਕ ਵਾਰ ਆਖੋ।

1196 ਹੈ ਜਿੱਥੋਂ ਅੱਜ ਸੰਥਿਆ ਪ੍ਰਾਰੰਭ ਹੋਈ ਹੈ। ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਈ ਪਾਠ ਸਾਹਿਬਾਨਾਂ ਦੇ ਸਵਈਏ 1396 1396 ਅੰਗ ਦੀ ਪੋਥੀਆਂ ਪ੍ਰਕਾਸ਼ ਕਰ ਲਓ ਜੀ।

ਗੁਣ ਬਿਮਲ ਸੁਜਨ ਜਨ ਕੇਰੇ ਅਮੇਯ ਨਾਮ ਜਾ ਕਉ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਛੁਟਤ ਪ੍ਰਵਾਹ ਅਮਿਯ ਅਮਰਾ ਪਦ ਅੰਮ੍ਰਿਤ ਸਰੋਵਰ।

ਚੀਨਾ ਤਿੰਨ ਭੋ ਨਿਵਾਰ ਅਨਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ ਸਤਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਭੈ ਨਿਰੰਜਨ ਕਰਹਿ ਲਹਾ ਸਤਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ।

ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ।

ਪ੍ਰੇਮ ਭਗਤ ਪ੍ਰਵਾਹ ਪ੍ਰੀਤ ਕੁਬਲੀ ਨਾ ਹੁਟੇ ਸਤਿਗੁਰ ਸ਼ਬਦ ਅਥਾਹ ਅਮੇਯ ਧਾਰਾ ਰਸ ਗੁੱਟੇ ਮਤ ਮਾਤਾ ਸੰਤੋਖ ਪਿਤਾ ਸਹਿਰ ਸਰ ਸਹਿਜ ਸਮਾਇਓ ਆਜੋਨੀ ਸੰਭਯੋ ਜਗਤ ਗੁਰ ਬਚਨ ਤਰਾਇਓ ਅਭਗਤ ਅਗੋਚਰ ਅਪਾਰ ਪਰ ਮਨ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਾਲੂ ਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤ ਹੈ ਭਾਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਵਡਭਾਗੇ ਤੇ ਮੁਖ ਤੇ ਪਏ ਸਤਿਗੁਰ ਸ਼ਬਦ ਮਨ

0: ਸਾਵਾਨ ਸੰਤੋਖ ਸਰਾਇ ਚੋ ਸਦਾ ਸੀਰ ਸੰਨਾਹੋ ਸੋ ਹੈ
1: ਸਰਾਇ ਚੋ ਤੇ ਬਿਸਾਨ
0: ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਇ ਚੋ ਸਦਾ ਸੀਲ ਸੰਨਾਹੋ ਸੋ ਹੈ ਗੁਰ ਸ਼ਬਦ ਸਮਾਚਰਿਓ
2: ਇੱਥੇ ਇੱਕ ਪਿੱਛੇ ਪਾਠ ਆਇਆ ਸੀ ਪਿਛਲੇ ਅੰਗ ਤੇ ਉਚਾਰਨ ਤਾਂ ਬਿਲਕੁਲ ਠੀਕ ਹੋਇਆ ਆਪ ਜੀ ਦੇ ਗਿਆਤ ਵਾਸਤੇ ਬੇਨਤੀ ਕਰਨ ਲੱਗੇ ਹਾਂ ਅਜੋਨੀ ਸੰਭਵਿਆਓ ਇੱਦਾਂ ਇਹਦਾ ਉਚਾਰਨ ਕਰਨਾ ਹੈ ਸਾਰੇ ਅੱਖਰ ਤਾਂ ਕਿ ਬੋਲੇ ਜਾਣ ਸੰਭਵਿਆਓ ਇਸੇ ਤਰ੍ਹਾਂ ਹੀ ਇੱਥੇ ਜਿਹੜਾ ਪਾਠ ਆਇਆ ਬਜਾਏ ਆਓ ਇੱਦਾਂ ਫਿਰ ਸਰਾਏ ਚਾਓ ਸਾਰੀਆਂ ਸਿਹਾਰੀਆਂ ਔਂਕੜ ਤੇ ਸਾਰੇ ਅੱਖਰ ਬੋਲ ਕੇ ਹਾਂਜੀ ਭਾਈ
0: ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਆਜੋਨਿਓ ਪਲ ਅਮਲ
1: ਅਮਲ
0: ਆਜੋਨਿਓ ਪਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਾਲੂਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਉ ਸੁਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕਉ ਗੁਰ ਸੁਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਜਿਨ ਕਉ ਸੁਪ੍ਰਸੰਨ ਗੁਰ ਜਿਨ ਕਉ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕਉ ਗੁਰ ਸੁਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿੰਨ ਸਕੈਥੋ ਜਨਮ ਜਗ ਸਕਿਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ

0: ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ।
1: ਜੋ ਹੁਣ ਅੱਗੇ ਛੰਦ ਸਿਰਲੇਖ ਤਾਂ ਇਹਨਾਂ ਦਾ ਸਵਈਆ ਹੀ ਹੈ, ਪਰ ਹੁਣ ਜੋ ਅੱਗੇ ਚਾਲ ਬਦਲ ਗਈ ਹੈ, ਹੁਣ ਇਹ ਬਿੱਤ ਦੀ ਚਾਲ ਦੇ ਅਨੁਸਾਰ ਇਹ ਅੱਗੇ ਛੰਦ ਆਰੰਭ ਹੋ ਰਹੇ ਹਨ, ਜੋ ਆਪ ਜੀ ਨੇ ਸਰਵਣ ਕੀਤਾ ਅਤੇ ਹੁਣ ਪਹਿਲਾਂ ਸੁਣ ਲਿਆ ਅਤੇ ਅੱਗੇ ਵੀ ਆਪ ਸਰਵਣ ਕਰੋ। ਚਾਲ ਬਦਲ ਗਈ ਹੈ, ਇਹਦੇ ਵਿਸਰਾਮ ਵੀ ਦੋ ਦੋ ਲੱਗਦੇ ਨੇ ਅਤੇ ਹੁਣ ਉਹ ਧਿਆਨ ਦੇ ਨਾਲ ਵਿਦਿਆਰਥੀਆਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ।
0: ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ, ਜਚ ਹੈ ਸ਼ਬਦ ਸਾਰ ਏਕ ਲਿਵ ਲਾਈ ਹੈ, ਫੁਨ ਜਾਣੈ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ ਅਕਥ ਕਥਨ ਹਾਰ, ਤੁਜਹਿ ਬੁਝਾਈ ਹੈ, ਭਰਮ ਭੁੱਲੇ ਸੰਸਾਰ, ਛੁੱਟੋ ਜੂਨੀ ਸੰਘਾਰ, ਜਮ ਓ ਨਾ ਡੰਡ ਕਾਲ, ਗੁਰਮਤਿ ਧਿਆਈ ਹੈ, ਮਨ ਪ੍ਰਾਣੀ ਮੁਗਦ ਵਿਚਾਰ, ਅਹਿਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਕਵਨ ਉਪਮਾ ਦੇਓ ਕਵਨ ਸੇਵਾ ਸਰੇਓ, ਏਕ ਮੁਖ ਰਸਨਾ ਰਸਹੋ ਜੁਗ ਜੋਰ ਕਰ, ਫੁਨ ਮਨ ਬਚ ਕਰਮ ਜਾਨ, ਅਨਤ ਦੂਜਾ ਨਾ ਮਾਨ, ਨਾਮ ਸੋ ਅਪਾਰ ਸਾਰ, ਦਿਨੋ ਗੁਰ ਰਿਧ ਧਰ, ਨਲ ਕਵ ਪਾਰਸ ਪਰਸ, ਕੱਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ, ਸਿਮਰਤ ਅਨ ਤਰ, ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ ਜੀ, ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ, ਜਗਤ ਭਇਓ ਆਨੰਦ, ਧਾਰਨ ਮਨੁੱਖ ਜਨ ਕੀਓ ਪ੍ਰਗਾਸ, ਗੁਰ ਅੰਗਦ ਦੀਓ ਨਿਧਾਨ, ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ ਜਮਤ ਨ ਤਰਾਸ, ਗੁਰ ਅਮਰ ਗੁਰੂ ਸ੍ਰੀ ਸਤ, ਕਲ ਯੁਗ ਰਾਖੀ ਪਤ, ਗੁਰ ਅਮਰਦਾਸ ਗੁਰੂ ਸ੍ਰੀ ਸਤ, ਕਲ ਯੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਵਲ ਜਾਸ, ਸਭ ਬਿਧ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ, ਰੱਡ ਜਿਸ ਹੈ ਧਾਰਿਓ ਧਰਮ ਅਰ ਵਿਓਮ, ਜਿਸ ਹੈ ਧਾਰਿਓ ਧਰਤ ਅਰ ਵਿਓਮ, ਜਿਸ ਹੈ ਧਾਰਿਓ ਧਰਤ ਅਰ ਵਿਓਮ, ਅਰ ਪਵਨ ਤੇ ਨੀਰ ਸਰ, ਅਵਰ ਅਨਲ ਅਨਾਦ ਕੀਓ, ਰਸ ਰਿਖ ਨਿਸ ਸਸ ਰਿਖ ਨਿਸ, ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ, ਸੁਰ ਨਾਲ ਸਪਤ ਸਮੁੰਦਰ ਕੇ ਧਾਰਿਓ ਤ੍ਰਿਭਵਨ ਜਾਸ, ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਰਾਮ, ਪਾਇਓ ਗੁਰ ਅਮਰ ਪ੍ਰਗਾਸ, ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ, ਕਚਹੋ ਕੰਚਨ ਭਇਓ ਸਬਦ ਗੁਰ ਸ਼ਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠਹੋ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿੰਨ ਕੇ ਗਏ ਸਤਿਗੁਰੂ, ਦੁਖ ਦਰਿਦਰ ਤਿੰਨ ਕੇ ਗਏ
1: ਸਤਿਗੁਰੂ, ਥੋੜਾ ਪਿੱਛੋਂ ਗਏ
0: ਦੁਖ ਦਰਿਦਰ ਤਿੰਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਾਸ ਪ੍ਰੇਤ।

0: ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚ ਹੈ ਕਾਰਨ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਧਰ ਮਹਿ ਧਰੈ ਜੋ ਗੁਰੂ ਨਾਮ ਰਿਧ ਮਹਿ ਧਰੈ ਸੋ ਜਨਮ ਮਰਨ ਦੋਹ ਥੇ ਰਹੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸਪੁਨ ਅਗਨ ਕਟ ਹੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਥ ਸੰਸਾਰ ਮਹਿ ਗੁਰੂ ਗੁਰ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਥ ਕਲਯੁਗ ਸੁਨਤ ਸਮਾਧ ਸਬਦ ਜਿਸ ਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰਾਓ ਜੋ ਧਰਤ ਧਿਆਨ ਬਸਤ ਤੇਹ ਨੇਰੇ ਪੂਰਾਓ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਚਤ ਸਿੱਧ ਕਉ ਵਿਧ ਮਿਲਾਇਓ ਪੂਰਨ ਭੋ ਮਨ ਠਾਉਰ ਬਸੋ ਰਸ ਬਾਸਨ ਸਿਓ ਜੋ ਦਹੰ ਦਿਸ ਧਾਇਓ ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਣ ਕੋ ਸੋ ਗਇਓ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਜਿਸ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੋ ਤਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖਹੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ਹੁਨ ਦ੍ਰੋਪਦੀ ਲਾਜ ਰੱਖਾ ਹੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਪਦਾ ਤੇ ਰਾਖਿਆ ਗਨਕਾ ਪਰਤ ਪੂਰੇ ਤੇਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖਹੁ ਦਾਸ ਭਾਟ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਅਹਿਨਸ ਰਸੈ ਸਤ ਕਰ ਜਾਨੀ ਹੋ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜਹੋ ਭਜਹੋ ਹਰ ਗਿਆਨੀ ਹੋ ਬਚਨ ਗੁਰ ਰਿਧ ਧਰਹੋ ਪੰਚ ਭੂ ਬਸ ਕਰਹੋ ਜਨਮ ਕੁਲ ਉਧਰਹੋ ਦੁਆਰ ਹਰ ਮਾਨੀ ਹੋ ਜੋ ਤਾ ਸਭ ਸੁਖ ਇਤ ਉਤ ਤੁਮ ਬੰਛ ਵਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰਹੋ ਧਿਆਨ ਅਹਿਨਸ ਕਰਹੋ ਬਚਨ ਗੁਰ ਹਿਰਦੈ ਧਰ ਹੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰਹੋ ਸੰਤ ਗੁਰ ਸਿੱਖ ਤਰਹੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜਹੋ ਨਾਮ ਗੁਰਮੁਖ ਭਜਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਾਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰੂ ਧਿਆ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਬਾਨ ਨਿਧਾਨ ਹਰ ਔਰ ਧਰਹੁ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ
1: ਗੁਰੂ ਗੁਰ ਗੁਰ ਇਕੱਠਾ ਕਹਿ ਦਿਓ ਮੁੰਡੇ ਗੁਰ ਗੁਰ ਇਕੱਠਾ ਬੋਲ ਦਿਆ ਕਰੋ
0: ਨਾਮ ਨਿਰਬਾਨ ਨਾਮ ਨਿਰਬਾਨ ਨਿਧਾਨ ਹਰ ਔਰ ਧਰਹੁ ਗੁਰੂ ਗੁਰ ਗੁਰ ਕਰਹੁ
1: ਗੁਰੂ ਗੁਰੂ ਤੇ ਰੋਕ ਕੇ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਫਿਰ ਚਾਲ ਸਹੀ ਬਣਦੀ
0: ਗੁਰੂ
1: ਗੁਰੂ ਪੜ੍ਹ ਕੇ ਗੁਰ ਗੁਰ ਇਕੱਠਾ ਕਰੋ
0: ਨਾਮ ਨਿਰਬਾਨ ਨਿਧਾਨ ਹਰ ਔਰ ਧਰਹੁ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਹੁਣ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਉ ਪ੍ਰਹਿਲਾਦ ਗੁਰ ਮਿਰਤ ਮੁਨ ਜਨ ਰੇ ਤਰਹਿ ਨਾਰਦਾਦ ਸਨਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜਹੋ ਰਸ ਅੰਨ ਰੇ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ

0: ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਅੰ ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦਹ ਜੋ ਚਰਨ ਸਰਨ ਸੁਖ ਪਾਵਹਿ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ ਸਤਿਗੁਰ ਗੁਰ ਸੇਵ ਅਲਖ ਗਦ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ ਕਰ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤ ਹੈ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਘੁਵੰਸ਼ ਤਿਲਕ ਸੁੰਦਰ ਦਸਰਥ ਘਰ ਮੁਨ ਬੰਸ਼ ਹੈ ਜਾ ਕੀ ਸਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕਉ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜਹਿ ਸੁਣਹਿ ਗਾਵਹਿ ਪ੍ਰਭਾਤੇ ਕਰਹਿ ਇਸਨਾਨ ਇਕ ਪੜਹਿ ਸੁਣਹਿ ਗਾਵਹਿ ਪ੍ਰਭਾਤੇ ਕਰਹਿ ਇਸਨਾਨ ਇਸਨਾਨ ਕਰਹਿ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਬਿਦ ਵਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨਹੋ ਬਾਤ ਨਿਸ਼ਚਲ ਧੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਸਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਣੀ ਸੁਰਜੀ ਸਤ ਸੰਗਤ ਪਰਮਾਨੰਦ ਕੁੰਡਲਣੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।
1: ਇੱਥੇ ਇੱਕ ਬੇਨਤੀ ਜ਼ਰੂਰੀ ਕਰਦੇ ਹਾਂ, ਜਿਵੇਂ ਭਾਈ ਸਾਹਿਬ ਜੀ ਨੇ ਬੜਾ ਸਪਸ਼ਟ ਉਚਾਰਨ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਵੀ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ, ਜਦੋਂ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਦੇ ਹਾਂ, ਪੰਜ ਪਿਆਰੇ ਸਿੰਘ ਸਾਹਿਬਾਨ ਨਾਮ ਬਖਸ਼ਿਸ਼ ਕਰਦੇ ਨੇ, ਜਿਸ ਤਰ੍ਹਾਂ ਉਦੋਂ ਜਪਾਇਆ ਜਾਂਦਾ ਹੈ, ਜਿਨ੍ਹਾਂ ਨੇ ਜਪਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ, ਉਸੇ ਤਰੀਕੇ ਦੇ ਨਾਲ ਪੂਰੇ ਅੱਖਰ ਬੋਲਣੇ ਚਾਹੀਦੇ ਨੇ, ਭਾਵੇਂ ਕੀਰਤਨ ਰੂਪ ਵਿੱਚ ਕਰੋ, ਭਾਵੇਂ ਪਰਸਨਲ ਤੁਸੀਂ ਬੈਠ ਕੇ ਇਕੱਲੇ ਸਿਮਰਨ ਕਰੋ, ਜਿਵੇਂ ਵੀ ਕਰੋ, ਪਰ ਇਸ ਗੱਲ ਦਾ ਖਾਸ ਕਰਕੇ ਖਿਆਲ ਰੱਖਣਾ ਕਿ ਅੱਖਰ ਪੂਰੇ ਹੋਣ। ਕਈ ਵਾਰੀ ਇੱਦਾਂ ਹੁੰਦਾ ਹੈ ਜਿਵੇਂ ਵਾਹਿਗੁਰੂ ਕਹਿੰਦੇ ਆ ਕਈ, ਜਾਂ ਵਾਹਿਗੁਰੂ ਕਹਿੰਦੇ ਆ, ਜਾਂ ਵਾਹਿਗੁਰੂ ਕਹਿੰਦੇ, ਪਰ ਇਹ ਖਿਆਲ ਰੱਖਣਾ ਕਿ ਵਾਹਿਗੁਰੂ ਸ਼ਬਦ ਨਹੀਂ ਵਾਹਿਗੁਰੂ ਸ਼ਬਦ ਹੈ। ਵਾਹਵੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਔਂਕੜ, ਰਾਰੇ ਨੂੰ ਦੁਲੈਂਕੜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੱਦਾਂ ਮਰਜ਼ੀ ਜਪੋ, ਭਾਵੇਂ ਕੀਰਤਨ ਕਰੋ, ਜਿਵੇਂ ਵੀ ਤੁਹਾਡਾ ਦਿਲ ਕਰਦਾ ਉਸੇ ਤਰ੍ਹਾਂ ਕਰ ਸਕਦੇ ਹੋ, ਪਰ ਇਹ ਸ਼ਬਦ ਦਾ ਖਾਸ ਕਰਕੇ ਖਿਆਲ ਰੱਖਣਾ, ਕਿਉਂਕਿ ਆਮ ਹੀ ਅਸੀਂ ਇਹ ਸ਼ਬਦ ਬੋਲਦੇ ਹਾਂ, ਮਹਾਰਾਜ ਜੀ ਦਾ ਨਾਮ ਜਪਦੇ ਹਾਂ। ਅੱਗੇ ਸ਼ਬਦ ਵਾਹਿਗੁਰੂ ਤੇਰਾ ਸਭ ਸਦਕਾ, ਇਹ ਵੀ ਪੰਗਤੀ ਆਏਗੀ, ਪਰ ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਸਾਨੂੰ ਨਾਮ ਬਖਸ਼ਿਸ਼ ਕਰਦੇ ਆ, ਸਿਹਾਰੀ ਸਹਿਤ ਉਚਾਰਨ ਕਰਕੇ ਬਖਸ਼ਿਸ਼ ਕਰਦੇ ਆ, ਸੋ ਇਸ ਗੱਲ ਦਾ ਖਿਆਲ ਰੱਖਣਾ। ਕਈ ਵਾਰੀ ਇਹ ਵੀ ਮਨ ਵਿੱਚ ਆਉਂਦਾ ਕਿ ਅੱਗੇ ਪੰਗਤੀ ਹੁਣ ਆਉਣੀ ਆ ਵਾਹਿਗੁਰੂ ਤੇਰਾ ਸਭ ਸਦਕਾ, ਸੋ ਪਰ ਜੋ ਸਾਨੂੰ ਗੁਰੂ ਰੂਪ ਹੋ ਕੇ ਪੰਜ ਪਿਆਰੇ ਬਖਸ਼ਿਸ਼ ਕਰਦੇ ਆ, ਉਸੇ ਤੇ ਦ੍ਰਿੜ ਨਿਸ਼ਚਾ ਰੱਖ ਕੇ ਉਹਦਾ ਜਾਪ ਕਰਨਾ ਹੈ, ਕਿਉਂਕਿ ਜੋ ਪੰਜਾਂ ਪਿਆਰਿਆਂ ਨੇ ਉਸ ਮੌਕੇ ਤੇ ਸਾਨੂੰ ਬਖਸ਼ਿਸ਼ ਕੀਤਾ ਹੈ ਜਾਂ ਕੱਲ੍ਹ ਨੂੰ ਅੰਮ੍ਰਿਤ ਵੇਲੇ ਕੱਲ੍ਹ ਨੂੰ ਸਵੇਰੇ ਕਰਨਾ ਹੈ, ਗੁਰੂ ਰੂਪ

0: ਹੋ ਕੇ ਜੋ ਬਖਸ਼ਿਸ਼ ਹੁੰਦੀ ਹੈ ਉਹਨੂੰ ਇੰਨ ਬਿੰਨ ਮੰਨਣਾ ਚਾਹੀਦਾ ਹੈ, ਫਿਰ ਹੀ ਮੁਕਤੀ ਹੋਣੀ ਹੈ, ਫਿਰ ਹੀ ਮਹਾਰਾਜ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ। ਜੇ ਪੰਜਾਂ ਪਿਆਰਿਆਂ ਦੀ ਨਹੀਂ ਮੰਨਣੀ, ਆਪਣੀ ਮਰਜ਼ੀ ਨਾਲ ਅਸੀਂ ਕਰਨਾ, ਫਿਰ ਮੈਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦਾ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜੋ ਸ਼ਬਦ ਸਾਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਬਖਸ਼ਿਸ਼ ਕਰਦੇ ਆ। ਕਈ ਵਾਰੀ ਮੈਂ ਇਹ ਬੇਨਤੀ ਤਾਂ ਕੀਤੀ, ਜਦੋਂ ਬਜ਼ੁਰਗ ਹੋ ਜਾਂਦੇ ਉਮਰ ਦੇ ਲਿਹਾਜ਼ ਨਾਲ, ਉਦੋਂ ਕਈ ਵਾਰੀ ਨਹੀਂ ਕੋਈ ਸ਼ਬਦ ਮੁੱਖ ਚੋਂ ਨਿਕਲਦਾ, ਪਰ ਕੋਸ਼ਿਸ਼ ਕਰਨੀ ਚਾਹੀਦੀ ਵੀ ਜਦੋਂ ਜਵਾਨੀ ਪੈਰ ਹੋਵੇ ਉਦੋਂ ਇਹਦਾ ਸ਼ੁੱਧ ਉਚਾਰਨ ਹੋਵੇ, ਤਾਂ ਕਿ ਫਿਰ ਬਜ਼ੁਰਗੀ ਤੱਕ ਵੀ ਉਹ ਸ਼ੁੱਧ ਉਚਾਰਨ ਹੁੰਦਾ ਰਹੇ। ਇਸੇ ਕਰਕੇ ਬੇਨਤੀ ਕੀਤੀ, ਹੋਰ ਇਹਦਾ ਕੋਈ ਪਰਪਜ਼ ਨਹੀਂ। ਸੋ ਇਸ ਕਰਕੇ ਸਿਹਾਰੀ ਸਾਹਿਬ ਸਾਨੂੰ ਪੰਜ ਪਿਆਰਿਆਂ ਨੇ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਇਸੇ ਤਰ੍ਹਾਂ ਇਹਦਾ ਉਚਾਰਨ ਕਰਨਾ।
1: ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸ ਹੈ ਦਹੀ ਭਾਤ ਖਾਹੇ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਣੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਬ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹੇ ਜੀਓ ਸੁਥਰ ਚਿਤ ਭਗਤ ਹੇਤ ਭੇਖ ਧਰਿਓ ਹਰਨਾਖਸ ਹਰਿਓ ਨਖ ਬਿਦਾਰ ਜੀਓ ਸੰਖ ਚਕਰ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬਹਿਮ ਲਖ ਅਪਰੰਪਰ ਪਾਰ ਬਹਿਮ ਲਖ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਪੀਤ ਬਸਨ ਕੁੰਦ ਦਸਨ ਪ੍ਰੇਹ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਸ਼ਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿਆ ਸਮਾਏ ਸੁਤਹ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਆਰ ਨਿਹ ਕਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਾਸ਼ ਕਸ਼ ਹੋ ਬਰਾਹ ਜਮੁਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਧਾਰ ਤਜ ਬਿਕਾਰ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹ ਨਿਸ ਬਾਸੁਰ ਹੋਏ ਕਲਿਆਣ ਲਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋਹ ਹੋਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰਿਹ ਸਨੇਹ ਚਿਤ ਬਿਲਾਸ ਜਗਤ ਏਹ ਚਰਨ ਕਮਲ ਸਦਾ ਸੇਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਧਾਰ ਤਜ ਬਿਕਾਰ ਮਨ ਗਯੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ।
2: ਹੁਣ ਇੱਥੇ ਸਿਹਾਰੀ ਤੋਂ ਰਹਿਤ ਵੀ ਆ ਗਿਆ, ਪਰ ਜਿਵੇਂ ਗਿਆਨੀ ਜੀ ਨੇ ਦੱਸਿਆ ਇਹਦਾ ਪੰਜ ਪਿਆਰੇ ਜਿਸ ਤਰ੍ਹਾਂ ਸਾਨੂੰ ਉਚਾਰਨ ਸਿਖਾਉਂਦੇ ਹਨ, ਜਦੋਂ ਗੁਰਮੰਤਰ ਦ੍ਰਿੜ ਕਰਾਉਂਦੇ ਨੇ ਜਪਣਾ ਅਤੇ ਉਚਾਰਨ ਕਰਨਾ ਉਸੇ ਤਰ੍ਹਾਂ ਹੀ ਸ਼ੁੱਧ ਹੈ।
1: ਬ੍ਰਹਮਾ ਬ੍ਰਹਮਾ ਬਿਸਨ ਸਿਰੇ ਤੈ ਅਗਨਤ ਤਿੰਨ ਕਉ ਮੋਹ ਭਇਆ ਮਨ ਮਾਦਕਾ
2: ਅਗਨ ਪਾਠ ਕਰ।
1: ਬ੍ਰਹਮਾ ਬਿਸਨ ਸਿਰੇ ਤੈ ਅਗਨਤ ਤਿੰਨ ਕਉ ਮੋਹ ਭਇਆ ਮਨ ਮਾਦਕਾ ਚੁਰਾਸੀ ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਵੱਡਾ ਤਮਾਸਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰਹੁ ਵਾਹ ਵਾਹੁ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੁਦਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ ਸਿਵ ਬਰੰਚ ਧਰ ਧਿਆਨ ਨਿਤ ਹੈ ਜਿਸ ਬੇਦ ਬਖਾਣੈ ਸਿਵ ਬਰੰਚ ਧਰ ਧਿਆਨ ਨਿਤ ਹੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਰਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਗੁਰੂ ਸਮਰੱਥ ਗਹਿ ਕਰਿਆ ਧਰੁਵ ਬੁੱਧ ਸੁਮਤ ਸੁਮਾਰਨ ਕਉ ਫੁਨ ਧਰਮ ਤੁਜਾ ਫਹਰੰਤ ਸਦਾ ਫੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਉ ਹਰ ਨਾਮ ਵੋਹਿਤ ਵੱਡਾਉ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ ਲਿਵ ਧਾਰ ਨਾ ਧਾਵਤ ਹੈ ਮਥੁਰਾ ਪੰਨ ਭਾਗ ਭਲੇ ਉਨ ਕੇ ਮਨ ਇੱਛਤ ਹੀ ਫਲ ਪਾਵਤ ਹੈ ਰਾਵ ਕੇ ਸੁੱਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰ ਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਹ ਅਤ ਵੱਡ ਸੁਭਰ ਸਦਾ ਸੁਭਰ ਗਹਿਰ ਗੰਭੀਰ ਅਥਾਹ ਅਤ ਵੱਡ ਸੁਭਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਲ ਕਰਹਿ ਕੰਤੂਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੂਰ ਕਲਯੁਗ ਦੁਰਤ ਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕਉ ਮੁਨ ਧਿਆਨ ਧਰੈ ਫਿਰਤ ਸਗਲ ਯੁਗ ਕਬਹੂ ਕਉ ਪਾਵੈ ਆਤਮ ਪ੍ਰਗਾਸ ਕਉ ਵੇਦ ਬਾਣੀ ਸਹਿਤ ਬੈਰੰਚ ਜਸ ਗਾਵੈ ਜਾ ਕੋ ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ ਸਿਵ ਮੁਨ ਗਹਿ ਨਾ ਤਜਾਤ ਕਬਲਾਸ ਕਉ ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੋ ਲੋਭ ਪ੍ਰਗਾਸੇ ਦੇਖਤ ਦਰਸ ਭਟਕਤ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬੇਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬੇਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਯ ਮਾਨ ਗੁਰ ਆਪ ਥਾਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਧਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋਡੇ ਸੱਥ ਦਾਨ ਵੱਡੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤੱਥ ਤਾਹੇ ਕਹਾ ਪ੍ਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪੁਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਬ ਖੋ ਜੰਤ ਫਿਰੇ ਅਵਿਨਾਸੀ ਅਚਲ ਅਜੋਨੀ ਸੰਭਉ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀ ਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਓ ਸ੍ਰੀ ਗੁਰ ਰਾਮਦਾਸ ਜਾਇਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਉਬ ਭਗਤ ਹਰ ਕੇ ਜੁਗਣੰ ਅਮਰੀਕ ਜੈ ਦੇਵ ਤਿਰਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਉ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰ ਰਾਮਦਾਸ ਜਾਇਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਾਚਾ ਕਰ ਸਿਮਰੰਤ ਤੁਜੈ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰ ਰਾਮਦਾਸ ਜਾਇਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਮ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੁ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ
0: ਇੱਥੇ ਇੱਕ ਪਾਠ ਆਇਆ ਸੀ ਇਸ ਰੰਗ ਦੀ ਦਰਸ਼ਨ ਕਰ ਲਓ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖਿਨ ਇੱਥੇ ਵਿੱਚ ਯਈਆ ਲੱਗਿਆ ਹੋਇਆ ਕਈ ਵਾਰੀ ਪਾਠ ਇਹ ਸੁਣਨ ਨੂੰ ਨਾਇਨ ਬਾਇਨ ਇਉਂ ਵੀ ਮਿਲਦਾ ਹੈ ਪਰ ਇਹਨੂੰ ਪਾਠ ਜਿਵੇਂ ਨੰਨੇ ਨੂੰ ਦੁਲਾਵਾਂ ਅਤੇ ਨਾਣੇ ਨੂੰ ਸਿਹਾਰੀ ਲਾ ਕੇ ਆਪਾਂ ਪਾਠ ਕਰਦੇ ਹਾਂ ਇੰਨਾ ਕੁ ਬੋਲਣਾ ਹੈ ਸੋ ਇਹ ਆਪ ਜੀ ਨੇ ਕਿਰਪਾ ਕਰਕੇ ਖਿਆਲ ਰੱਖਣਾ ਨੰਨਾ ਯਈਆ ਨੰਨਾ ਨੈਣ ਅਤੇ ਇਸੇ ਤਰ੍ਹਾਂ ਬੈਣ ਬੱਬਾ ਯਈਆ ਨੰਨਾ ਹਾਂਜੀ
1: ਤਾਤੇ ਗਹੁਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿਨ ਕਾਮ ਕ੍ਰੋਧ ਜਮ ਪੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਵਾਸ ਧਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹਿਸ ਮਨ ਸੋਈ ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ

0: සංග පයෝසායන තෙන් සබද සෘතකී නීවරකායි ගොර අමරදාස් කිය අකාථ කතා හැ එක් ජීය කාච කහි නා ජායි සෝඩී ශ්‍රෂ්ඨ සකල තාරණ කව ආබ ගෝර රාම දාස කව මිලි බඩායි හාම ආප ගුණ පරේ ඒක ගුණ නාහි අමෘත ෂාඩ බෙඛය බෙඛ ખાයි මායා මෝහ පරම පෑ පුල්ලේ සොත් දාරා සෝ ප්‍රීත ලගායි එක් උත්තම පන්ත සුනයෝ ගොර සංගත තේ මලන්ත ජම ත්‍රාස මෙටයි එක් අරදාස පාට කීරත කී ගොර රාමදාස රාඛව සරණයි මෝහ මල් බෙවස කීයෝ කාම ගහ කේස් පශාඩයෝ ක්‍රෝධ ඛණ්ඩ ප්‍රචණ්ඩ ලෝභ අපම ලෝභ අපමාන සෝ ඡාඩයෝ ජනම කාල කර ජෝඩ හොක්ම ජෝ හොය සෝ මන්න ਭਾਵ ਸਾਗਰ ਬੰਧਿਓ ਸਿੱਖ ਤਾਰੈ ਸੋ ਪ੍ਰਸੰਨ ਭਾਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸਚ ਸਲ ਭਣ ਤੋ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰ ਹੈ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤਿਹੋ ਲੋਹ ਅਗਮ ਨਿਗਮ ਉਦਰਨ ਜਰਾ ਜਮ ਹੈ ਆਰੋਹ
1: ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹ ਲੋਹ
0: ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੋ ਲੋਹ ਅਗਮ ਨਿਗਮ ਉਦਰਨ ਜਰਾ ਜਮ ਹੈ ਆਰੋਹ ਗੁਰ ਅਮਰਦਾਸ ਸਿਰ ਥਪਿਓ ਪ੍ਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨਾ ਸਲ ਕਾਵ ਗੁਰ ਰਾਮਦਾਸ ਤੇਰੀ ਸਰਨ
2: ਸਵਈਏ ਮਹੱਲੇ ਪੰਜਵੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ
1: ਇਹ ਜਿਹੜੀ ਪੰਗਤੀ ਆਈ ਹੈ ਹੁਣ ਵਿਸ਼ੇਸ਼ ਧਿਆਨ ਇਹਦੇ ਵੱਲ ਦਿਓ ਵਿਸ਼ਰਾਮਾਂ ਬਾਰੇ ਅੱਗੇ ਵੀ ਦੱਸਿਆ ਵੀ ਕਿੰਨਾ ਲਾਜ਼ਮੀ ਹੁੰਦਾ ਹੈ ਵਿਸ਼ਰਾਮ ਦਾ ਖਿਆਲ ਅਤੇ ਧਿਆਨ ਰੱਖਣਾ ਹੁਣ ਇਹ ਪੰਗਤੀ ਦੇ ਦਰਸ਼ਨ ਕਰੋ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਭਾਵ ਕਿ ਗੁਰੂ ਅਰਜੁਨ ਦੇਵ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਜੇ ਇਹਦਾ ਜਿਹੜਾ ਵਿਸ਼ਰਾਮ ਹੈ ਜੇ ਇਉਂ ਲੱਗ ਜਾਏਗਾ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਫਿਰ ਇਹਦੇ ਵਿਸ਼ਰਾਮ ਦਾ ਅਰਥ ਗਲਤ ਲੱਗਣ ਨਾਲ ਇਹ ਬਣ ਜਾਏਗਾ ਕਿ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਘਰ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਸੋ ਇੰਨਾ ਫਰਕ ਪੈਂਦਾ ਹੈ ਇਹਨੂੰ ਬੜੇ ਧਿਆਨ ਨਾਲ ਕਰਨਾ ਹੈ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਭਾਵ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਧੰਨ ਗੁਰੂ ਅਰਜੁਨ ਦੇਵ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ
3: ਵਿਸਰਾਮ ਸਹੀ ਲੱਗਣ ਦੇ ਨਾਲ ਅਰਥ ਵੀ ਸਹੀ ਨਿਕਲਦਾ ਹੈ ਜੇ ਵਿਸਰਾਮ ਗਲਤ ਜਾਣ ਲੱਗ ਜਾਂਦਾ ਫਿਰ ਅਨਰਥ ਹੁੰਦਾ ਅਨਰਥ ਭਾਵ ਉਲਟਾ ਅਰਥ ਨਿਕਲਣਾ ਉਲਟਾ ਭਾਵ ਪ੍ਰਗਟ ਹੋਣਾ ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਕਿਸੇ ਸਿੱਖ ਨੇ ਕੀ ਜਾਣਿਆ ਗੁਰਸੂਰਾ ਪੜ੍ਹਿਆ ਸੀ ਫਿਰ ਉਹਦੇ ਚਪੇੜਾਂ ਮਰਵਾਈਆਂ ਸਨ ਵੀ ਤੂੰ ਗਲਤ ਪਾਠ ਕੀਤਾ ਉਹਦਾ ਵੀ ਅਰਥ ਗਲਤ ਨਿਕਲਦਾ ਸੀ ਇਸ ਕਰਕੇ ਵਿਸਰਾਮ ਅਤੇ ਲਗਾ ਮਾਤਰਾ ਦਾ ਸ਼ੁੱਧ ਉਚਾਰਨ ਕਰਨਾ ਹੀ ਸਹੀ ਅਰਥਾਂ ਨੂੰ ਜਨਮ ਦਿੰਦਾ ਹੈ ਇਹੀ ਗਿਆਨੀ ਜੀ ਬੇਨਤੀ ਕਰ ਰਹੇ ਸਨ ਅਤੇ ਇਹਨੂੰ ਧਿਆਨ ਦੇ ਨਾਲ ਸਭ ਨੇ ਨੋਟ ਕਰਨਾ ਅਤੇ ਯਾਦ ਰੱਖਣਾ
1: ਦੂਸਰੀ ਬੇਨਤੀ ਅੱਗੇ ਵੀ ਇੱਕ ਵਾਰ ਕਰ ਦਿੱਤੀ ਸੀ ਜਦੋਂ ਰਾਮਕਲੀ ਕੀ ਵਾਰ ਵਿੱਚ ਅਸੀਂ ਮਹਾਰਾਜ ਜੀ ਦੇ ਨਾਮ ਦੇ ਦਰਸ਼ਨ ਕੀਤੇ ਸੀ ਉੱਥੇ ਜਿਹੜਾ ਅਰਜਨ ਸ਼ਬਦ ਹੈ ਉਹ ਜੱਜੇ ਨੂੰ ਔਂਕੜ ਤੋਂ ਬਿਨਾਂ ਆਇਆ ਇੱਥੇ ਜਿਹੜਾ ਅਰਜੁਨ ਸ਼ਬਦ ਹੈ, ਐੜਾ ਰਾਰਾ, ਜੱਜੇ ਨੂੰ ਔਂਕੜ ਤੇ ਨੰਨਾ, ਕਈ ਥਾਵਾਂ ਤੇ ਨੰਨੇ ਨੂੰ ਵੀ ਔਂਕੜ ਆਇਆ ਹੈ। ਸੋ ਇਸ ਕਰਕੇ ਇਹ ਅਧਿਆਤਮਕ ਅਰਥ ਨੇ 19 ਵਾਰ ਭੱਟ ਸਾਹਿਬਾਨਾਂ ਨੇ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਉਚਾਰਨ ਕੀਤਾ ਹੈ 19 ਵਾਰ ਸਵਈਆਂ ਵਿੱਚ, ਤੇ ਉਹ ਸਾਰਿਆਂ ਥਾਵਾਂ ਤੇ ਭੱਟ ਸਾਹਿਬਾਨਾਂ ਦੇ ਸਵਈਆਂ ਵਿੱਚ ਜੱਜੇ ਨੂੰ ਔਂਕੜ ਦੇ ਨਾਲ ਹੀ ਨਾਮ ਆਇਆ। ਸੋ ਇਸ ਕਰਕੇ ਇੱਥੇ ਅਰਜੁਨ ਹੀ ਉਚਾਰਨ ਕਰਨਾ ਹੈ, ਰਾਮਕਲੀ ਕੀ ਵਾਰ ਵਿੱਚ ਬਿਨਾਂ ਔਂਕੜਾਂ ਤੋਂ ਅਰਜਨ ਪਾਠ ਉਚਾਰਨ ਕਰਨਾ ਹੈ। ਉੱਥੇ ਐੜਾ, ਰਾਰਾ, ਜੱਜਾ ਤੇ ਨੰਨਾ ਇਹ ਚਾਰੇ ਅੱਖਰ ਉੱਥੇ ਮੁਕਤੇ ਆ, ਇੱਥੇ ਜੱਜੇ ਨੂੰ ਵੀ ਔਂਕੜ ਹੈ ਤੇ ਨੰਨੇ ਨੂੰ ਵੀ ਔਂਕੜ ਹੈ, ਇਸ ਕਰਕੇ ਅਰਜੁਨ। ਪਰ ਇਹਦੇ ਵਿੱਚ ਸ਼ੰਕਾ ਕੋਈ ਨਹੀਂ ਕਰਨਾ, ਦੋਨੋਂ ਨਾਵਾਂ ਦਾ ਅਰਥ ਇੱਕੋ ਹੀ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ।
2: ਬੜ ਭਾਗੀ ਉਨ ਮਾਨਿਓ, ਰਿਦ ਸਬਦ ਬਸਾਇਓ, ਮਨ ਮਾਣਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ, ਅਗਮ ਅਗੋਚਰ ਪਾਰ ਬ੍ਰਹਮ, ਸਤ ਗੁਰ ਦਰਸਾਇਓ, ਗੁਰ ਅਰਜੁਨ ਘਰ ਗੁਰ ਰਾਮਦਾਸ, ਅਨ ਭਉ ਠਹਿਰਾਇਓ, ਜਨਕ ਰਾਜ ਬਰਤਾਇਆ, ਸਤ ਜੁਗ ਆਲੀਣਾ, ਗੁਰ ਸਬਦੇ ਮਨ ਮਾਨਿਆ, ਅਪਤੀਜ ਪਤੀਣਾ, ਗੁਰ ਸਬਦੇ ਮਨ ਮਾਨਿਆ, ਅਪਤੀਜ ਪਤੀਣਾ, ਗੁਰ ਨਾਨਕ ਸੱਚ ਨੀਵ ਰਾਜ, ਗੁਰ ਨਾਨਕ ਸੱਚ ਨੀਵ ਸਾਜ, ਸਤ ਜੁਗ ਸੰਗ ਲੀਣਾ, ਗੁਰ ਨਾਨਕ ਸੱਚ ਨੀਵ ਸਾਜ, ਗੁਰ ਨਾਨਕ ਸੱਚ ਨੀਵ ਸਾਜ, ਸਤ ਗੁਰ ਸੰਗ ਲੀਣਾ, ਗੁਰ ਅਰਜੁਨ ਘਰ ਗੁਰ ਰਾਮਦਾਸ, ਅਪਰੰਪਰ ਬੀਣਾ, ਖੇਲ ਗੂੜੋ ਕੀਓ ਹਰ ਰਾਇ, ਸੰਤੋਖ ਸਮਾਚਰਿਓ, ਬਿਮਲ ਬੁੱਧ ਸਤਿਗੁਰ ਸਮਾਣਿਓ, ਬਿਮਲ ਬੁੱਧ ਸਤਿਗੁਰ ਸਮਾਣੋ, ਆਜੋਨੀ ਸੰਭਵਿਓ, ਆਜੋਨੀ ਸੰਭਵਿਓ, ਸੋ ਜਸ ਕਲ ਕਵੀਅਣ ਬਖਾਣਿਓ, ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ, ਗੁਰ ਰਾਮਦਾਸ ਅਰਜੁਨ ਵਰਿਓ, ਪਾਰਸ ਪਰਸ ਪ੍ਰਮਾਣ, ਸਦ ਜੀਵਨ ਅਰਜੁਨ ਅਮੋਲ, ਆਜੋਨੀ ਸੰਭਵ, ਭੈ ਭੰਜਨ ਪਰ ਦੁਖ ਨਿਵਾਰ, ਅਪਾਰ ਅਨਭਉ, ਅਪਾਰ ਅਨਭਉ, ਭੈ ਭੰਜਨ ਪਰ ਦੁਖ ਨਿਵਾਰ, ਅਪਾਰ ਅਨੰਭਉ, ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ, ਸੀਤਲ ਸੁਖ ਦਾਤਾਉ, ਆਸੰਭਉ ਉਦਵਿਓ, ਪੁਰਖ ਪੂਰਨ ਵਿਧਾਤਾਉ, ਨਾਨਕ ਆਦ ਅੰਗਦ ਅਮਰ, ਸਤਿਗੁਰ ਸਬਦ ਸਮਾਇਓ, ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ, ਜੈ ਜੈਕਾਰ ਜਾਸ ਜਗ ਅੰਤਰ, ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ, ਗੁਰ ਪੂਰਾ ਪਾਇਓ ਬੱਡ ਭਾਗੀ, ਲਿਵ ਲਾਗੀ ਮੇਦਨ ਭਰ ਸਹਿਤਾ, ਭੈ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਬਕਤਾ, ਕੁਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਜਾ ਅਰਜੁਨ ਹਰ ਭਗਤਾ, ਧਰਮ ਧੀਰ ਗੁਰਮਤ ਗਭੀਰ, ਪਰ ਦੁਖ ਵਿਸਾਰਣ, ਸਬਦ ਸਾਰ ਹਰ ਹਰ ਸਮ ਉਦਾਰ, ਅਹੰਗ ਮੇਵ ਨਿਵਾਰਣ, ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨ ਹੁਟੈ, ਸਤਵੰਤ ਹਰ ਨਾਮ ਮੰਤਰ, ਨਵ ਨਿਧ ਨ ਨਿਖੁਟੈ, ਗੁਰ ਰਾਮਦਾਸ ਤਨ ਸਰਬ ਮੈਂ, ਸਹਿਜ ਚੰਦੋਆ ਤਾਣਿਓ, ਗੁਰ ਅਰਜੁਨ ਕਲ ਉਚਰੈ, ਤੈ ਰਾਜ ਜੋਗ ਰਸ ਜਾਣਿਓ,
3: ਥੋੜਾ ਜਿਹਾ ਕਲ ਪਾਰਾ ਕਰਕੇ, ਕਲ ਉਚਰੈ,
2: ਗੁਰ ਅਰਜੁਨ ਕਲ ਉਚਰੈ, ਤੈ ਰਾਜ ਜੋਗ ਰਸ ਜਾਣਿਓ, ਭੈ ਨਿਰਭਉ ਮਾਣਿਓ, ਲਾਖ ਮਹਿ ਅਲਖ ਲਖਾਇਓ, ਅਗਮ ਅਗੋਚਰ ਗਤ ਗਭੀਰ, ਸਤਿਗੁਰ ਪਰਚਾਇਓ, ਗੁਰ ਪਰਚੈ ਪਰਵਾਣ, ਰਾਜ ਮਹਿ ਜੋਗ ਕਮਾਇਓ, ਧਨ ਧਨ ਗੁਰ ਧਨ, ਅਭਰ ਸਰ ਸੁਭਰ ਭਰਾਇਓ, ਗੁਰ ਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜੁਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ, ਅਮਿਓ ਰਸਨਾ ਬਦਨ ਬਰ ਦਾਤ, अलख अपार गुर सूर सबद होमै निवार्यो पंचाहरण दलियो सुन सहज
3: पंचाहरण दलियो
2: सुन सहज निज घर सहारियो हर नाम लाग जग उदरियो सतगुर हृदय बसायो गुर अर्जुन कल उचरै तै जन कह कलस दीपायो
3: कल उचरै
2: गुर अर्जुन कल उचरै तै जन कह कलस दीपायो गुर अर्जुन कल उचरै तै जन कह कलस दीपायो सोरठे गुर अर्जुन पुरख प्रमाण पारथो चालै नहीं नेजा नाम निशान सतगुर सबद सवारियो भवजल सायर सेत नाम हरी का बोहे था तो सतगुर संगेत नाम लाग जग उदरियो जगत उदाहरण नाम सतगुर तुठै पायो अब नाहे अवर सर काम बार अंतर पूरी पड़ी ज्योत रूप हर आप गुरु नानक कहायो ताते अंगद पयो तात स्यो तात मिलायो अंगद कृपा तार अमर सतगुर थिर कियो अमर दास अमृत छतर गुर राम है दियो गुर राम दास दर्शन परस कह मथुरा अमृत गुर राम दास दर्शन परस कह मथुरा अमृत बैन मूरत पंच प्रमाण पुरख गुर अर्जुन बिखहो नैन सात रूप सत नाम सत संतोख धरियो उर आद पुरख परतख लिखियो अक्षर मस्तक धुर प्रगट ज्योत जगमगै तेज भूव मंडल छायो परस गुर गुरु कहायो भन मथुरा मूरत सदा थिर लाए चित सनमुख रहो कल युग जहाज अर्जुन गुरु सगल श्रेष्ठ लग बितरहो कल युग जहाज अर्जुन गुरु सगल श्रेष्ठ लग बितरहो तेहे जन जाचहो जगतर पर जानियत बासुर रैन बास जा को हित नाम सेओ परम अतीत परमेसर कै रंग रंगो परम अतीत परमेसर कै रंग रंगयो बासना ते बाहर पै देखियत धाम सेओ अपर परंपर पुरख सेओ प्रेम लाग्यो बिन भगवंत रस नाही औरै काम सेओ मथुरा को प्रभ श्रभ मैं निर अर्जुन गुर मथुरा को प्रभ श्रभ मैं अर्जुन गुर भगत कै हेत पाए रहेओ मिल राम सेओ अंत ना पावत देव सबै मुन इंद्र महा शिव जोग करी हुन बेद बिरंच विचार रहेओ हर जाप ना छाड्यो एक करी मथुरा जान को प्रभ दीन दयाल है संगत श्रेष्ठ निहाल करी रामदास गुरु जग तारन कौ गुर ज्योत अर्जुन माहे तरी जग और न जाहे महातम मैं अवतार उजागर आन कियो तिनके दुख कोटिक दूर गए मथुरा जिन अमृत नाम पियो एह पद्धत ते मत चूक है रे मन भेद विभेद न जान बियो
3: भेद
2: एह पद्धत ते मत चूक है रे मन एह पद्धत ते मत चूक है रे मन भेद विभेद न भेद बेभेद न जान बियो परताच हृदय गुर अर्जुन कै हर पूर्ण ब्रह्म निवास लियो जब लो नहीं भाग लिलार उदय तब लो भ्रमते फिर प्रभ जब लो नहीं भाग लिलार उदय तब लो भ्रमते फिरते बहुतायो ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂ ਮਿਟ ਹੈ ਨਹੀਂ ਰੇ ਪਛੁਤਾਇਓ। ਤਤ ਵਿਚਾਰ ਯਹੈ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਲ ਸਮੁੰਦਰ ਭਏ ਰੂਪ, ਪ੍ਰਗਟ ਹਰ ਨਾਮ ਉਧਾਰਨ। ਬਸਹਿ ਸੰਤ ਜਿਸ ਹਿਰਦੈ, ਦੁਖ ਦਾਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਮਨ ਬਚ ਜਿਨ ਜਾਣਿਓ, ਭਇਓ ਤਹਿ ਸਮਸਰ ਸੋਈ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤਖ ਹਰ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ। ਨਿਤ ਪੁਰਾਣ ਬਾਚੀ ਹੈ, ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ। ਗੁਰ ਅਰਜੁਨ ਸਿਰ ਛਤਰ, ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਇਓ। ਹਰ ਬੰਸ ਜਗਤ ਜਸ ਸੰਚਰਿਓ, ਹਰ ਬੰਸ ਜਗਤ ਜਸ ਸੰਚਰਿਓ। ਸੋ ਕਵਣ ਕਹੈ ਸ੍ਰੀ ਗੁਰਮੋਇਓ, ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ। ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬਿਠਾਇਓ। ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬੈਠਾਇਓ। ਰਹੱਸ ਕੀਓ ਸੁਰ ਦੇਵ, ਤੋਹੇ ਜਸ ਜੈ ਜੈ ਜੰਪ ਹੈ। ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪ ਹੈ। ਕਾਟੇ ਸੋ ਪਾਪ ਤਿਨ ਨਰ ਹੋ ਕੇ, ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪਿਰਥਮੀ, ਗੁਰ ਅਰਜੁਨ ਕਉ ਦੇ ਆਇਓ।
1: ਇੱਥੇ ਆਪਾਂ ਹੁਣ ਬ੍ਰੇਕ ਕਰ ਲੈਂਦੇ ਹਾਂ। ਜਲਦੀ ਨਾਲ ਅੱਜ ਜਲ ਪਾਣੀ ਛੱਕ ਕੇ ਆਪ ਜੀ ਆ ਜਿਓ, ਕਿਉਂਕਿ 1426 ਅੰਗ ਤੱਕ ਆਪਾਂ ਪਾਠ ਕਰਨਾ ਹੈ। ਲਗਭਗ 16 ਕੁ ਅੰਗ ਆਪਣੇ ਬਾਕੀ ਨੇ। ਸਮੇਂ ਨਾਲ 8:30 ਵਜੇ ਦੇ ਨਾਲ ਜਿਹੜਾ ਪਾਠ ਹੋ ਜਾਵੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਕਾਰਜ ਕਰ ਲਈਏ। ਜਲਦੀ ਨਾਲ ਜਲ ਪਾਣੀ ਵਰਤ ਕੇ ਆਪ ਜੀ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सत नाम वाहे गुरु सत

0: ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਥੀ ਸਾਹਿਬ ਆਪ ਜੀ ਪ੍ਰਕਾਸ਼ ਕਰ ਲਓ, ਨਾਲ ਦੀ ਨਾਲ ਬੇਨਤੀਆਂ ਸੁਣ ਲਓ। ਕੱਲ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਸਮਾਗਮ ਹੈ ਗੁਰੂ ਘਰ ਦੇ ਗੈਲਰੀ ਹਾਲ ਦੇ ਵਿੱਚ। ਕਾਫੀ ਪ੍ਰਾਣੀਆਂ ਦੇ ਨਾਮ ਆਏ ਨੇ, ਖੁਸ਼ੀ ਇਹ ਹੈ ਕਿ ਨੌਜਵਾਨਾਂ ਦੇ ਬੱਚਿਆਂ ਦੇ ਨਾਮ ਕਾਫੀਆਂ ਦੇ ਆਏ ਆ। ਜਿਹੜੇ ਰਹਿ ਗਏ ਹੋ, ਨਹੀਂ ਵੀ ਨਾਮ ਲਿਖਾਏ ਗਏ, ਕੱਲ ਨੂੰ 7 ਵਜਦੇ ਨੂੰ ਕੇਸੀ ਇਸ਼ਨਾਨ ਕਰਕੇ ਧੋਤੇ ਹੋਏ ਸੁੱਚੇ ਸਾਫ਼ ਵਸਤਰ ਪਾ ਕੇ 5 ਪਿਆਰਿਆਂ ਦੇ ਪੇਸ਼ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਾਤ ਪ੍ਰਾਪਤ ਕਰਨੀ ਹੈ, ਨਗੋਰੇ ਪੁਣੇ ਦੀ ਜੂਠ ਨੂੰ ਲਾਹ ਦੇਣਾ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ, ਸੱਚੇ ਪਾਤਸ਼ਾਹ ਮਨ ਨਹੀਂ ਬਣਦਾ ਇਹ ਬਹਾਨੇ ਨੂੰ, ਜ਼ਿੰਦਗੀ ਦੇ ਬਹੁਤ ਸਾਲ ਬੀਤ ਗਏ, ਮਨ ਨਹੀਂ ਬਣਦਾ, ਇੱਕੋ ਹੀ ਗੱਲ ਕਰਦਿਆਂ ਕਰਦਿਆਂ ਬਹੁਤ ਸਾਲ ਬੀਤ ਗਏ, ਮੇਰਾ ਪਰਿਵਾਰ ਨਹੀਂ ਮੰਨਦਾ ਜੀ ਬਹੁਤ ਸਾਲ ਬੀਤ ਗਏ ਆ, ਮੈਂ ਜੇ ਬੱਚਿਆਂ ਦੇ ਵਿਆਹ ਕਰਨੇ ਆ ਜੀ ਬਹੁਤ ਸਾਲ ਬੀਤ ਗਏ ਆ, ਮੈਂ ਜੇ ਆਹ ਕੁਛ ਕਰਨਾ ਜੀ ਬਹੁਤ ਸਮਾਂ ਬੀਤ ਗਿਆ। ਕੱਲ ਵੀ ਕੁਝ ਸੰਗਤਾਂ ਮਿਲੀਆਂ ਸੀ ਕਿ ਸਾਡੀਆਂ ਵਾਰ ਵਾਰ ਕਈ ਸਰਜਰੀਆਂ ਹੋਈਆਂ ਸੀ, ਹੁਣ ਸੋਚਦੇ ਆ ਕੀ ਸੁਧਾਈ ਕਰਾਉਣੀ ਹੈ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਜਿੰਨੀ ਦੇਰ ਤੱਕ ਸਰੀਰ ਵਿੱਚੋਂ ਸਵਾਸ ਨਹੀਂ ਨਿਕਲਦੇ ਉਹਨਾਂ ਚਿਰ ਕੀਤੀਆਂ ਹੋਈਆਂ ਭੁੱਲਾਂ ਦੀ ਮਾਫ਼ੀ 5 ਪਿਆਰੇ ਦੇ ਸਕਦੇ ਆ, ਪਰ ਜਿਹੜੀਆਂ ਚੀਜ਼ਾਂ 5 ਪਿਆਰਿਆਂ ਨੂੰ ਭੁੱਲਾਂ ਜਿਹੜੀਆਂ ਨਾ ਦੱਸ ਕੇ ਜਿਹੜੀਆਂ ਰਹਿ ਗਈਆਂ ਨਾ ਲੁਕਾਲੀਆਂ ਜੀਵਨ ਵਿੱਚ, ਖਿਮਾ ਬਖਸ਼ਿਓ ਫਿਰ ਉਹਨਾਂ ਦਾ ਲੇਖਾ ਹੁੰਦਾ ਹੈ। ਇਸ ਕਰਕੇ ਅੰਮ੍ਰਿਤਧਾਰੀਆਂ ਦੇ ਮਹਾਰੇ ਕਹਿੰਦੇ ਲੇਖੇ ਨਹੀਂ ਹੋਣਗੇ ਜਿਹਨਾਂ ਨੇ ਖੰਡੇ ਬਾਟੇ ਦੀ ਪੌਲ ਛੱਕ ਲਈ, ਸੱਚੇ ਪਾਤਸ਼ਾਹ ਮਹਾਰੇ ਕਹਿੰਦੇ ਉਹਨਾਂ ਦਾ ਲੇਖਾ ਨਹੀਂ ਹੋਣਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲੇ 13 ਲੱਖ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਆਪਣੀ ਜ਼ਿੰਦਗੀ ਵਿੱਚ, 13 ਲੱਖ ਪ੍ਰਾਣੀਆਂ। ਤੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲੇ ਕਿਹਾ ਕਰਦੇ, ਕਹਿੰਦੇ ਮੇਰਾ ਇਹ ਨਿਸ਼ਚਾ ਹੈ ਜਿਹਦੇ ਅੰਦਰ ਇੱਕ ਵਾਰੀ ਸੱਚੇ ਪਾਤਸ਼ਾਹ ਜੀ ਦੀ ਇਹ ਅਮੋਲਕ ਪਵਿੱਤਰ ਅੰਮ੍ਰਿਤ ਦੀ ਦਾਤ ਚਲੀ ਗਈ ਨਾ, ਜ਼ਿੰਦਗੀ ਵਿੱਚ ਭਾਵੇਂ ਵਾਰ ਵਾਰ ਕੁਤਾਹੀਆਂ ਗਲਤੀਆਂ ਹੁੰਦੀਆਂ ਰਹਿਣ, ਇੱਕ ਵਾਰੀ ਅੰਮ੍ਰਿਤ ਅੰਦਰ ਗਿਆ ਹੋਵੇ, ਕਹਿੰਦੇ ਮੈਂ ਨਿਸ਼ਚੇ ਨਾਲ ਇਹ ਕਹਿ ਸਕਦਾ ਭਾਵੇਂ ਕਲੰਗੀਆਂ ਵਾਲੇ ਨੂੰ 10,000 ਜਨਮ ਕਿਉਂ ਨਾ ਦੇਣਾ ਪਵੇ, 10,000 ਚਾਂਸ ਕਿਉਂ ਨਾ ਦੇਣਾ ਪਵੇ, ਪਰ ਮੁਕਤ ਕਰਕੇ ਛੱਡਣਗੇ। ਸੋ ਇਸ ਕਰਕੇ ਇਹ ਮਹਾਨ ਵੱਡੀ ਦਾਤ ਹੈ ਅੰਮ੍ਰਿਤ ਦੀ। ਕੱਲ ਨੂੰ ਸੱਚੇ ਪਾਤਸ਼ਾਹ ਜੀ ਦੇ ਤਰਸ ਨਾਲ 7 ਵਜੇ ਤਿਆਰੀ ਹੋ ਜਾਣੀ ਹੈ। ਜਿਹੜੀਆਂ ਸੰਗਤਾਂ ਨੇ ਨਾਂ ਲਿਖਾ ਦਿੱਤੇ ਨੇ ਠੀਕ ਹੈ, ਜਿਨ੍ਹਾਂ ਦੇ ਨਹੀਂ ਲਿਖਾਏ ਗਏ ਇਸ ਗੱਲ ਦਾ ਸ਼ੰਕਾ ਨਹੀਂ ਕਰਨਾ ਵੀ ਨਾਂ ਨਹੀਂ ਲਿਖੇ ਤੇ ਸ਼ਾਇਦ ਅਸੀਂ ਜਾ ਨਹੀਂ ਸਕਦੇ। ਸੋ ਆਪ ਜੀਆਂ ਨੇ ਕਕਾਰ ਪ੍ਰਾਪਤ ਜੇ ਕਰ ਲਏ ਨੇ ਤਾਂ ਠੀਕ ਹੈ, ਨਹੀਂ ਸਵੇਰੇ ਵੀ ਮਿਲ ਜਾਣਗੇ ਮੌਕੇ ਤੇ, ਉੱਥੇ ਸਿੰਘਾਂ ਕੋਲ ਸਾਰੇ ਕਕਾਰ ਉਪਲਬਧ ਹੋਣਗੇ। ਸੋ ਜਿਹੜੀਆਂ ਸੰਗਤਾਂ ਨੇ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਨੀ ਹੈ, ਕੇਸੀ ਇਸ਼ਨਾਨ ਕਰਕੇ ਸੁੱਚੇ ਧੋਤੇ ਵਸਤਰ ਪਾ ਕੇ ਲਾ ਦਈਏ ਨਗੋਰੇ ਪੁਣੇ ਦੀ ਜੂਠ ਨੂੰ, ਕੱਲ ਨੂੰ 7 ਵਜੇ ਤਿਆਰੀ ਕਰਕੇ ਆ ਜਾਓ। 5 ਪਿਆਰਿਆਂ ਦੇ ਸਨਮੁਖ ਹੋ ਕੇ ਬੇਨਤੀ ਕਰੀਏ, ਸਾਨੂੰ ਕਿਰਪਾ ਕਰਕੇ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਹੁਕਮ ਹੈ, ਹੁਕਮ ਵਿੱਚ ਸੁਜੈਸ਼ਨ ਨਹੀਂ ਹੁੰਦਾ, ਸਲਾਹਾਂ ਨਹੀਂ ਹੁੰਦੀਆਂ, ਹੁਕਮ ਤਾਂ ਫਿਰ ਆਰਡਰ ਹੁੰਦਾ ਤੇ ਉਹ ਮੰਨਣਾ ਪੈਂਦਾ ਹੈ। ਕਲੰਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਕਿਹਾ ਇਹ ਸਿੱਖਾਂ ਅੰਮ੍ਰਿਤ ਛਕ ਲਾ, ਫਿਰ ਇਹਦੇ ਵਿੱਚ ਆਪਣੀ ਰਾਏ ਕੀ ਹੋ ਸਕਦੀ ਹੈ, ਆਪਣੀ ਸਲਾਹ ਕਰਨ ਦੀ ਕੀ ਲੋੜ ਹੈ। ਮਹਾਰਾਜ ਨੇ ਕਿਹਾ ਅੰਮ੍ਰਿਤ ਛਕ ਲਾ ਤੇ ਛਕ ਲਾ, ਮਹਾਰਾਜ ਨੇ ਕਿਹਾ ਕਿ ਮੈਂ ਅੰਮ੍ਰਿਤ ਛਕਿਆ, ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ, ਤੇ ਫਿਰ ਅਸੀਂ ਇਹ ਗੱਲ ਕਹਿ ਕੇ ਖਿਹੜਾ ਨਾ ਛੁਡਾਈਏ ਵੀ ਮਨ ਸਾਡਾ ਸਾਫ਼ ਆ। ਮਹਾਰਾਜ ਨਾਲੋਂ ਮਨ ਸਾਡਾ ਸਾਫ਼ ਨਹੀਂ ਹੋ ਸਕਣਾ। ਜਿਨ੍ਹਾਂ ਨੇ ਸਧਾਈਆਂ ਕਰਾਉਣੀਆਂ ਆਪ ਜੀ ਦੇ ਵਿਚਰਨਾਂ ਵਿੱਚ, ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕੱਲ ਨੂੰ ਹਾਜ਼ਰ ਹੋਈਏ, ਤੇ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆ, ਬੱਚੇ ਨੌਜਵਾਨ ਬਜ਼ੁਰਗ, ਕੱਲ ਦਾ ਇਹ ਦਿਨ ਮਿਸ ਨਾ ਕਰਿਓ। ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਕੁ ਪਲ ਬਾਕੀ ਆ, ਜ਼ਿੰਦਗੀ ਵਾਰ ਵਾਰ ਕਈ ਵਾਰ ਮੌਕੇ ਨਹੀਂ ਦਿੰਦੀ ਹੁੰਦੀ। ਸੋ ਮਹਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਲ ਨੂੰ ਆਪ ਜੀ ਨੇ ਅੰਮ੍ਰਿਤ ਸੰਚਾਰ ਵਿੱਚ ਜ਼ਰੂਰ ਭਾਗ ਲੈਣਾ ਹੈ, 5 ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਾਜ਼ਰਾ ਹਜ਼ੂਰੀ ਵਿੱਚ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਪ੍ਰਾਪਤ ਕਰਨੀ ਹੈ। ਤੇ ਸ਼ਾਮ ਦਾ ਜਿਹੜਾ ਸਮਾਂ ਹੈ ਉਹ 6:15 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਦੀਵਾਨ ਦਾ ਸਮਾਂ ਹੈ। ਸੋ ਉਹ ਰੂਪ ਰੇਖਾ ਸਾਰੀ ਤੁਹਾਨੂੰ ਦੱਸੀ ਹੋਈ ਹੈ, ਬਸ ਤੁਸੀਂ 6:15 ਨੂੰ ਪਹੁੰਚ ਜਾਣਾ, ਫਿਰ ਇੱਥੋਂ ਨਾਲ ਦੀ ਨਾਲ ਅਨਾਊਂਸ ਹੁੰਦਾ ਰਹੇਗਾ ਹੁਣ ਇਹ ਕਰਨਾ ਹੈ ਹੁਣ ਇਹ ਕਰਨਾ ਹੈ, ਉਵੇਂ ਉਵੇਂ ਆਪਾਂ ਸਾਰਿਆਂ ਨੇ ਕਰਦੇ ਰਹਿਣਾ। ਤੇ ਜਿਹੜੇ ਸਰਟੀਫਿਕੇਟਾਂ ਬਾਰੇ ਸੰਗਤ ਅੱਜ ਪੁੱਛਦੀ ਹੈ, ਜਿਹੜੇ ਤੁਸੀਂ ਬੈਠੇ ਹੋ ਤੁਹਾਡੇ ਚਿਹਰੇ ਪਛਾਣ ਕੇ ਤੁਹਾਨੂੰ ਇੱਥੇ ਸਰਟੀਫਿਕੇਟ ਆਪਾਂ ਜਦੋਂ ਹੁਣ ਸਮਾਪਤੀ ਕਰਾਂਗੇ ਪਾਠ ਦੀ ਉਦੋਂ ਦੇ ਦੇਣੇ ਆ। ਜਿਹੜੀਆਂ ਸੰਗਤਾਂ ਆਨਲਾਈਨ ਸੁਣਦੀਆਂ ਸੀ ਉਹ ਬਾਹਰ ਤੁਸੀਂ ਜੋੜਾ ਘਰ ਦੇ ਕੋਲੇ, ਉੱਥੇ ਆਪਾਂ ਤੁਹਾਨੂੰ ਮਿਲਾਂਗੇ ਟੇਬਲ ਤੇ, ਉੱਥੇ ਫਿਰ ਤੁਸੀਂ ਆ ਕੇ ਮਿਲ ਲਿਓ। ਤੇ ਕੁਝ ਸੰਗਤਾਂ ਪੁੱਛਦੀਆਂ ਨੇ ਕਿ ਅਸੀਂ ਸੱਚਖੰਡ ਸਾਹਿਬ ਦੀ ਸੇਵਾ ਵਾਸਤੇ ਮਾਇਆ ਲੈ ਕੇ ਆਇਆ ਨਾਲ, ਉਦੋਂ ਅਸੀਂ ਆ ਨਹੀਂ ਸਕੇ ਪਰ ਆਨਲਾਈਨ ਸੁਣਦੇ ਸੀ। ਉਹ ਜਿਨ੍ਹਾਂ ਨੇ ਸੱਚਖੰਡ ਸਾਹਿਬ ਦੀ ਸੇਵਾ ਵਾਸਤੇ ਮਾਇਆ ਜਮ੍ਹਾਂ ਕਰਾਉਣੀ ਹੋਵੇ, ਉਹ ਜਿਵੇਂ ਅੱਗੇ ਆਪਾਂ ਇੱਥੇ ਰੱਖੀ ਸੀ ਉਹ ਸੇਵਾ ਵਾਲੀ ਟੋਕਰੀ, ਉਹ ਅੱਜ ਵੀ ਰੱਖ ਦਿਆਂਗੇ, ਤੁਸੀਂ ਉਹਦੇ ਵਿੱਚ ਆਪਣੀ ਮਾਇਆ ਜਮ੍ਹਾਂ ਕਰਾ ਦਿਓ ਸੱਚਖੰਡ ਸਾਹਿਬ ਦੀ ਸੇਵਾ ਵਾਸਤੇ। ਸੋ ਹੁਣ ਜੋ ਵਾਹਿਗੁਰੂ ਮੰਤਰ ਦਾ ਜੋ ਮਹਾਤਮ ਅਤੇ ਉਸਦੀ ਹੋਰ ਕੁਝ ਡੂੰਘਾਈ ਵਾਲੀ ਜਿਹੜੀ ਜ਼ਰੂਰੀ ਵਿਚਾਰ ਹੈ, ਉਹ ਬਾਈ ਜੀ ਦੇ ਨਾਲ ਗੁਰਮਤਾ ਹੋਇਆ ਕਿ ਉਹ ਵੀ 2-4 ਮਿੰਟ ਵਿੱਚ ਤੁਹਾਡੇ ਸਨਮੁਖ ਕਰ ਦਿੱਤੀ ਜਾਵੇ, ਫਿਰ ਪਤਾ ਨਹੀਂ ਕਦੇ ਜ਼ਿੰਦਗੀ ਵਿੱਚ ਸਮਾਂ ਬਣਨਾ ਕਿ ਨਹੀਂ, ਮਹਾਰਾਜ ਕਿਰਪਾ ਕਰਨ। ਸੋ ਉਹ ਵੀ ਵਿਚਾਰ ਸੁਣ ਲਓ, ਫਿਰ ਆਪਾਂ ਨਾਲ ਪਾਠ ਦੇ ਜੁੜਦੇ ਹਾਂ।
1: ਸਭ ਸੰਗਤ ਸਾ ਨਿਮਰ ਸਾ ਪ੍ਰੇਮ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਗਿਆਨੀ ਜੀ ਨੇ ਵੀ ਬੇਨਤੀ ਕੀਤੀ ਹੈ, ਦਾਸ ਨੇ ਵੀ ਪਹਿਲਾਂ ਬੇਨਤੀਆਂ ਕੀਤੀਆਂ ਸਨ। ਕੱਲ੍ਹ ਨੂੰ ਸੁਭਾਗਾ ਸਮਾਂ ਅੰਮ੍ਰਿਤ ਵੇਲੇ 7 ਵਜੇ ਸੰਗਤਾਂ ਲਈ ਨੀਯਤ ਕੀਤਾ ਹੋਇਆ ਹੈ। ਜਿਸ ਮਾਈ ਭਾਈ ਜਿਸ ਪ੍ਰਾਣੀ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਜ਼ਰੂਰ ਛਕ ਲਵੇ। ਕਿਉਂ? ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਹਨ, ਹਾਂ ਆਦਮੀ ਹਾਂ ਇੱਕ ਦਮੇ, ਮੋਹਲਤ ਮੋਹਤ ਨਾ ਜਾਣਾ। ਸਾਹ ਦੀ ਕੋਈ ਗਰੰਟੀ ਨਹੀਂ, ਨਾ ਬਾਰਕ ਨਾ ਜੋਬਨਾ ਨਾ ਬਿਰਦੀ ਕਸ਼ਮੰਦ, ਉਹ ਬੇਰਾ ਨਾ ਬੂਝੀਐ ਜੋ ਆਏ ਪਰ ਜਮ ਫੰਦ। ਜਾਣ ਤੋਂ ਪਹਿਲਾਂ ਗੁਰੂ ਵਾਲੇ ਬਣ ਜਾਵਾਂਗੇ ਤੇ ਗੁਰੂ ਮਹਾਰਾਜ ਨੇ ਅੱਗੇ ਵੀ ਸਹਾਇਤਾ ਕਰਨੀ ਹੈ। ਜੇ ਨਗੁਰੇ ਚਲੇ ਗਏ ਕਿਸੇ ਨੇ ਬਾਹ ਨਹੀਂ ਪੜਨੀ। ਇਸ ਵਾਸਤੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲਵੋ। ਸਤਿਗੁਰੂ ਕਹਿੰਦੇ ਨੇ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾ ਉਂਗਲਾ। ਦੂਸਰੀ ਗੱਲ, ਜਿਹੜੇ ਅੰਨ ਮਤਾਂ ਦੇ ਲੋਕ ਨੇ ਉਹ ਸਾਡੇ ਸਿੱਖਾਂ ਤੇ ਵਿਦਵਾਨਾਂ ਦੇ ਇੱਕ ਬਹੁਤ ਅਹਿਮ ਤੇ ਬਹੁਤ ਡੂੰਘਾ ਸਵਾਲ ਕਰਦੇ ਹਨ। ਉਹ ਕੀ ਹੈ? ਉਹ ਸਵਾਲ ਇਹ ਹੈ, ਜਿੰਨੀ ਵੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼੍ਰੀ ਮੁੱਖ ਵਾਕ ਬਾਣੀ ਹੈ, ਗੁਰੂ ਦੇ ਮੁੱਖ ਤੋਂ ਨਿਕਲੀ ਬਾਣੀ, ਉਹਦੇ ਵਿੱਚ ਕਿਸੇ ਵੀ ਥਾਂ 'ਤੇ ਵਾਹਿਗੁਰੂ ਗੁਰਮੰਤਰ ਦਾ ਜ਼ਿਕਰ ਨਹੀਂ ਆਇਆ? ਬਹੁਤ ਵੱਡਾ ਸਵਾਲ ਹੈ ਸਾਡੇ 'ਤੇ ਸਾਰਿਆਂ 'ਤੇ। ਹੁਣ ਜਦੋਂ ਆਪਾਂ ਇਸ ਸਵਾਲ ਨੂੰ ਸੁਣਦੇ ਹਾਂ, ਹਰ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਣੀ ਕੁਦਰਤੀ ਗੱਲ ਹੈ ਵੀ ਇੰਨੀ ਬਾਣੀ ਗੁਰੂ ਮਹਾਰਾਜ ਨੂੰ ਉਚਾਰਨ ਕੀਤੇ, ਮੂਲ ਮੰਤਰ ਤਾਂ ਆਰੰਭ ਦੇ ਵਿੱਚ ਲਿਖਿਆ ਗਿਆ ਪਰ ਵਾਹਿਗੁਰੂ ਗੁਰਮੰਤਰ ਨਹੀਂ ਆਇਆ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਜਦੋਂ ਆਪਾਂ ਇਹਦੇ ਬਾਰੇ ਡੂੰਘੇ ਵਿਚਾਰ ਕਰਾਂਗੇ, ਬਾਣੀ ਸਰਬ ਸਾਂਝੀ ਹੈ ਕਿਉਂਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਮੁੱਖ ਵਾਕ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਜਿਹੜੀ ਤੂੰ ਸੁਣੀ ਹੈ, ਗੁਰਸਿੱਖਾਂ ਦੀ ਬਾਣੀ ਵੀ ਦਰਜ ਕੀਤੀ ਹੈ। ਪਰ ਭੱਟਾਂ ਦੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਜਾਂ ਗੁਰਮੰਤਰ ਦਾ ਉਚਾਰਨ ਸੁਣਿਆ ਵੀ ਹੈ ਅਤੇ ਉਹਦੇ ਦਰਸ਼ਨ ਵੀ ਤੁਸੀਂ ਕੀਤੇ ਨੇ, ਪਰ ਗੁਰਬਾਣੀ ਵਿੱਚ ਤਾਂ ਨਹੀਂ ਨਾ ਹੈ। ਇਹ ਇੱਕ ਅਹਿਮ ਸਵਾਲ ਹੈ, ਇਹਦੇ ਬਾਰੇ ਹੋਰ ਕਿਸੇ ਨੇ ਇਹਦਾ ਜਵਾਬ ਵੀ ਨਹੀਂ ਦੇਣਾ ਕਿਉਂਕਿ ਸਵਾਲ ਬਹੁਤ ਡੂੰਘਾ ਹੈ। ਪਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ, ਉਹ ਕਹਿੰਦੇ ਵੀ ਗੁਰਬਾਣੀ ਵਿੱਚ ਵੀ ਨਾਮ ਆਇਆ ਹੈ ਜਿਹੜੇ ਕਹਿੰਦੇ ਨਹੀਂ ਨਾ ਆਇਆ ਮਹਾਂਪੁਰ ਕਹਿੰਦੇ ਗੁਰਬਾਣੀ ਵਿੱਚ ਵੀ ਵਾਹਿਗੁਰੂ ਨਾਮ ਆਇਆ ਹੈ। ਹੁਣ ਸਵਾਲ ਕੋਈ ਕਰੂਗਾ ਕਿੱਥੇ ਆਇਆ, ਇਹਦਾ ਕੀ ਜਵਾਬ ਹੈ? ਕਿਸੇ ਕੋਲ ਹੈ ਜਵਾਬ? ਨਹੀਂ ਹੋਣਾ। ਪਰ ਮਹਾਂਪੁਰਖ ਗੁਰਬਾਣੀ ਨਾਲ ਅੰਦਰੋਂ ਜੁੜੇ ਹੋਏ ਸਨ, ਉਹਨਾਂ ਨੇ ਫਿਰ ਇਹ ਜਵਾਬ ਦਿੱਤਾ, ਗੁਰਬਾਣੀ ਦੁੱਧ ਵਾਂਗ ਹੈ, ਦੁੱਧ, ਅਤੇ ਪਰਮੇਸ਼ੁਰ ਦਾ ਨਾਮ ਮੱਖਣ ਹੈ। ਹਜ਼ੂਰ ਨੇ ਕੁਝ ਅਜਿਹੇ ਗੁਰਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ, ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਬਾਣੀ ਦੇ ਵਿਚਾਰ ਕਰਕੇ ਇਹਦੇ ਵਿੱਚੋਂ ਮੱਖਣ ਨਿਕਲਦਾ, ਉਹ ਕੀ ਹੈ? ਪਰਮੇਸ਼ੁਰ ਦਾ ਨਾਮ। ਰਿੜਕਣਾ ਪੈਂਦਾ ਦੋਨੋਂ, ਫਿਰ ਮੱਖਣ ਨਿਕਲਦਾ। ਇਹ ਤਾਂ ਪਤਾ ਹੈ ਨਾ ਸਾਰਿਆਂ ਨੂੰ, ਰਿੜਕੇ ਤੋਂ ਬਿਨਾਂ ਦੁੱਧ ਵਿੱਚੋਂ ਮੱਖਣ ਨਹੀਂ ਨਿਕਲਦਾ। ਹੁਣ ਤੁਸੀਂ ਆਖੋਗੇ ਗੁਰਬਾਣੀ ਵਿੱਚੋਂ ਨਾਮ ਕਿਵੇਂ ਲੱਭਾਂਗੇ? ਮਹਾਂਪੁਰਖ ਇਹਦਾ ਇਹ ਜਵਾਬ ਦਿੰਦੇ ਸਨ, ਜੇ ਗੁਰਬਾਣੀ ਦੁੱਧ ਹੈ, ਤੁਸੀਂ ਇਹਨੂੰ ਵਿਚਾਰੋ, ਖੋਜੋ, ਇਹਨੂੰ ਰਿੜਕੋ, ਅਤੇ ਫਿਰ ਇਹਦੇ ਵਿੱਚੋਂ ਤੁਹਾਨੂੰ ਆਪਣੇ ਆਪ ਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸਦਾ ਜਵਾਬ ਮਿਲ ਜਾਵੇਗਾ। ਸੰਪੂਰਨ ਬਾਣੀ ਦੇ ਵਿੱਚ ਵਾਸਦੇਵ, ਹਰੀ ਸ਼ਬਦ, ਗੋਬਿੰਦ ਸ਼ਬਦ, ਰਾਮ ਸ਼ਬਦ ਬੇਅੰਤ ਵਾਰ ਆਏ ਸ੍ਰੀ ਮੁੱਖ ਵਾਕ ਬਾਣੀ ਦੇ ਵਿੱਚ, ਹੋਰ ਬਾਣੀਆਂ ਦੇ ਵਿੱਚ ਵੀ ਆਏ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਚਾਰ ਯੁੱਗਾਂ ਦੇ ਨਾਮਾਂ ਤੋਂ ਬਣਾਇਆ ਗਿਆ ਜਾਂ ਬਣਿਆ ਹੈ, ਜਿਸ ਦੇ ਬਾਰੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਵਾਹ ਵਾਹ ਵਾਸਦੇਵ ਤੇ ਲੀਨੋ, ਹਾਹਾ ਹਰੀ ਕ੍ਰਿਸ਼ਨ ਤੇ ਲੀਨੋ, ਗੱਗਾ ਗੋਬਿੰਦ ਤੇ ਲੀਏ ਜਾਨੋ, ਰਾਰਾ ਰਾਮ ਚੰਦ ਪਹਿਚਾਨ। ਇਹ ਚਾਰ ਯੁਗਾਂ ਦੇ ਨਾਮ ਸਨ, ਵਾਸਦੇਵ, ਹਰੀ, ਗੋਬਿੰਦ ਅਤੇ ਰਾਮ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਚਾਰ ਨਾਮਾਂ ਦਾ ਇੱਕ ਨਾਮ ਬਣਾ ਦਿੱਤਾ, ਉਹ ਹੈ ਵਾਹਿਗੁਰੂ ਗੁਰਮੰਤਰ ਹੈ। ਵਾਸਦੇਵ ਦਾ ਵਾਹਵਾ, ਹਰੀ ਦਾ ਹਾਹਾ, ਗੋਬਿੰਦ ਦਾ ਗੱਗਾ, ਰਾਮ ਦਾ ਰਾਰਾ ਲੈ ਲਿਆ। ਇਹ ਵਾਹਿਗੁਰੂ ਮੰਤਰ ਚਾਰੇ ਯੁੱਗਾਂ ਦਾ ਇਹ ਇੱਕ ਸਭ ਤੋਂ ਵੱਡਾ ਅਤੇ ਸ਼੍ਰੋਮਣੀ ਮੰਤਰ ਬਣ ਗਿਆ। ਹੁਣ ਅੱਡ ਅੱਡ ਨਾਮ ਜਪਾਂਗੇ, ਇੱਕ ਦਾ ਫਲ ਮਿਲੇਗਾ। ਜਦੋਂ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਹਾਂ, ਚਾਰੇ ਯੁੱਗਾਂ ਦਾ ਜਿੰਨੇ ਵੀ ਪਰਮੇਸ਼ੁਰ ਦੇ ਨਾਮ ਨੇ, ਉਹਨਾਂ ਸਾਰਿਆਂ ਦਾ ਫਲ ਸਾਨੂੰ ਪ੍ਰਾਪਤ ਹੋ ਜਾਂਦਾ। ਦੂਸਰੀ ਗੱਲ, ਗੁਰਬਾਣੀ ਵਿੱਚ ਵਾਹੀ ਸ਼ਬਦ ਬੇਅੰਤ ਵਾਰ ਆਏ, ਗੁਰੂ ਸ਼ਬਦ ਵੀ ਬੇਅੰਤ ਵਾਰ ਆਏ। ਧਿਆਨ ਨਾਲ ਪੜ੍ਹੋਗੇ, ਰਿੜਕਣਾ ਪੈਣਾ ਹੈ ਦੁੱਧ ਨੂੰ, ਫਿਰ ਵਾਹਿਗੁਰੂ ਮੰਤਰ ਵਿੱਚੋਂ ਪ੍ਰਗਟ ਹੋ ਜਾਂਦਾ। ਵਾਹੀ ਸ਼ਬਦ ਨੂੰ ਅਤੇ ਗੁਰੂ ਸ਼ਬਦ ਨੂੰ ਜੋੜ ਦਿਓ, ਕੀ ਬਣੇਗਾ? ਵਾਹਿਗੁਰੂ ਆ ਗਿਆ ਨਾ ਗੁਰਬਾਣੀ ਵਿੱਚ ਵੀ, ਸਮਝ ਲੱਗ ਗਈ ਹੋਣੀ ਹੈ। ਜਿਹੜੇ ਲੋਕ ਸ਼ੰਕਾ ਕਰਦੇ ਨੇ ਵੀ ਸ੍ਰੀ ਮੁੱਖ ਵਾਕ ਬਾਣੀ ਦੇ ਵਿੱਚ ਵਾਹਿਗੁਰੂ ਗੁਰਮੰਤਰ ਜਾਂ ਸ਼ਬਦ ਜਾਂ ਨਾਮ ਕਿਉਂ ਨਹੀਂ ਆਇਆ,

ਜਿੰਨਾ ਕੁ ਸਮਾਂ ਲੱਗਿਆ ਅਤੇ ਉਹਦੇ ਲਈ ਦਾਸ ਖਿਮਾ ਦਾ ਜਾਚਕ ਹੈ। ਆਓ ਹੁਣ ਆਪਾਂ ਅੱਗੇ ਰਹਿੰਦੇ ਪਾਠ ਦੇ ਨਾਲ ਜੁੜੀਏ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

0: ਇਹ ਜੋ ਸਿਰਲੇਖ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਪਹਿਲਾਂ ਮੰਗਲਾਚਰਨ ਹੈ ਮਹਾਮੰਤਰ, ਫਿਰ ਅੱਗੇ ਸਲੋਕ 12 ਤੇ ਵਧੀ ਇਹ ਸ਼ਬਦ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ, ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ 22 ਵਾਰਾਂ ਪਿੱਛੇ ਲਿਖੀਆਂ ਹਨ, ਉਹਨਾਂ ਵਾਰਾਂ ਦੇ ਨਾਲ ਸਲੋਕ ਵੀ ਲਿਖੇ ਨੇ ਅਤੇ ਪੌੜੀਆਂ ਵੀ ਲਿਖੀਆਂ ਨੇ। ਪਰ ਜਿਹੜੇ ਸਲੋਕ ਵਾਰਾਂ ਵਿੱਚ ਲਿਖਣ ਤੋਂ ਵੱਧ ਗਏ ਜਾਂ ਬਚ ਗਏ ਸਨ, ਵਾਰਾਂ ਤੇ ਵਧੀਕ ਦਾ ਮਤਲਬ ਜਿਹੜੇ ਵੱਧ ਗਏ ਭਾਵ ਬਾਕੀ ਬਚ ਗਏ ਸਨ, ਉਹ ਇੱਥੇ ਗੁਰੂ ਮਹਾਰਾਜ ਨੇ ਲਿਖੇ ਨੇ। ਲਓ ਹੁਣ ਉਹਨਾਂ ਸਲੋਕਾਂ ਦੀ ਸੰਥਿਆ ਅਤੇ ਪਾਠ ਸਰਵਣ ਕਰੋ।
1: ਪਤੰਗੀ ਪੈ ਓਹਰੀ ਗਹਿਰੀ ਗੰਭੀਰੀ ਸਸੁੜ ਸੁਹਿਆ ਸਿਵ ਕਰੀ, ਸਸੁੜ

ਜਿਤ ਦੋਹੀ ਸੱਜਣ ਮਿਲਣ ਲਹੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤਿਸ ਸੋ ਨੇਹੋ ਨਾ ਕੀਚਈ।

ਨਾਨਕ ਗੁਰ ਮੁਖ ਛੁੱਟਿਐ ਹਰ ਪ੍ਰੀਤਮ ਸਿਉ ਸੰਗ। ਬਾਘ ਮਰੈ ਮਨ ਮਾਰੀਐ ਜਿਸ ਸਤਿਗੁਰ ਦੇਖਿਆ ਹੋਏ, ਆਪ ਪਛਾਣੈ ਹਰ ਮਿਲੈ ਬਹੁੜ ਨਾ ਮਰਨਾ ਹੋਏ। ਕੀਚੜ ਹਾਥ ਨਾ ਬੂਡਈ ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਾਹੋ ਬਾਣ ਬਿਣ ਗੁਰ ਨਿਧ ਜਲ ਨਾਹੇ। ਅਗਨ ਮਰੈ ਜਲ ਲੋੜ ਲਾਹੋ ਬਿਣ ਗੁਰ ਨਿਧ ਜਲ ਨਾਹੇ। ਜਨਮ ਮਰੈ ਭਰਮਾਈਐ ਜੇ ਲਖ ਕਰਮ ਕਮਾਹੇ, ਜਮ ਜਾ ਗਾਤ ਨਾ ਲੱਗਈ ਜੇ ਚੱਲੈ ਸਤਿਗੁਰ ਭਾਏ। ਨਾਨਕ ਨਿਰਮਲ ਅਮਰ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ, ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਧੀ ਚਿੰਜ ਭਰੀ ਗੰਧੀ ਆਏ। ਸਰਵਰ ਹੰਸ ਨਾ ਜਾਣਿਆ ਕਾਗ ਕੁਫੰ ਕਾਗ ਕੁਪੰਖੀ ਸੰਗ, ਸਾਕਤ ਸਿਉ ਵੈਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸੰਤ ਸਭਾ

ਸੁਣਨਾ ਝੂਠ ਹੈ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵਾਓ ਜਾਓ ਹੈਨ ਬਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪ੍ਰਵਾਨ ਪਿਰਮ ਪੈਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਨੰਗ ਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਏ ਪਰਮ ਜੋਤ ਜਾ ਗਾਏ ਵਾਜਾ ਵਾਪਸੀ ਮਨਹੋ ਜੇ ਅੰਧੇ ਘੂਪ ਕਹਿਆ ਬਿਰਧਨਾ ਜਾਣਨੀ ਮਨ ਅੰਧੈ ਉਂਧੈ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭੇਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗ ਹੈ ਪਰਵਾਨ ਲੱਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸਮਾਲ ਸਭਣੀ ਘਟੀ ਸਹੁ ਵਸੈ ਸਹਿ ਬਿਨ ਘਟ ਨਾ ਕੋਏ ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪ੍ਰਗਟ ਹੋਏ ਜਾਓ ਤਾਓ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾੜਾ ਦੋਸਤੀ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਘੱਲੈ ਉੱਠੀ ਚੱਲੈ ਸਾਧ ਨਾ ਹੀ ਅਵੇਹੀ ਗੱਲੈ ਰਾਮ ਝੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹਸਰੋ ਲਛਮਣ ਮੂਹੋ ਸਰਾਪ ਨਾਨਕ ਕਰਤਾ ਕਰਨਹਾਰ ਕਰ ਵੇਖੈ ਥਾਪ ਓ ਥਾਪ ਮਨ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਨਮੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਤ ਨ ਸਮਝਈ ਤਿੰਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਹ ਸੋ ਕਿਰਤ ਨ ਮਿਟਈ ਰਾਮ ਲਾਹੌਰ ਸਹਿਰ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹਿ ਕਿਆ ਨੀਸਾਨੀ ਉਦੋ ਸਾਹਿ ਕਿਆ ਨੀਸਾਨੀ ਤੋਟ ਨ ਆਵੈ ਅੰਨੀ

0: ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਬੰਨ ਕਹਿ ਦੋਖੜੈ ਸੜਿਓ ਹੈ ਕਾਲੀ ਹੋਇਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੁੜੈ ਚੜੈ ਚਵਗਣ ਬੰਨ ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਬਿਹਾਏ ਨਾਨਕ ਕਿਸ ਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਆਹੋ ਰਾਏ ਨੋ ਮਤ ਚੱਲੈ ਜਾਂ ਬੁੱਢਾ ਹੋਵੈ ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨ ਆਖੀਐ ਜਿਨ ਕੈ ਮਨ ਮਹਿ ਭਰਮ ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ
1: ਬਸ ਯਾਦ ਹੀ ਕਰਾਉਣਾ ਹੈ ਅੱਗੇ ਵੀ ਪਾਠ ਕੀ ਆਇਆ ਸੀ ਪਿਛਲੀਆਂ ਬਾਣੀਆਂ ਦੇ ਵਿੱਚ ਅਭਿਆਗਤੀ ਪਾਠ ਕਰਨਾ ਹੈ ਆਮ ਕਰਕੇ ਇਹ ਅਭਿਆਗਤ ਹੀ ਸੁਣੀਦਾ ਹੈ ਪਰ ਅਭਿਆਗਤ ਵੱਖਰਾ ਵੱਖਰਾ ਕਰਕੇ ਬੱਚਿਆਂ ਨੂੰ ਸੰਭਾਲੋ ਜੀ ਕਾਫੀ ਸ਼ੋਰ ਸ਼ਰਾਬਾ ਹੋ ਰਿਹਾ
0: ਅਭੈ ਨਿਰੰਜਨ ਪਰਮ ਪਦ ਤਾ ਕਾ ਭੀਖਕ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ ਪਾਹੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਲ ਹੈ ਸਭ ਬੁੱਧੀ ਜਲ ਹੈ ਇੱਕ ਰਹਿ ਤਤ ਗਿਆਨ ਮਾਥੈ ਜੋ ਧੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈਐ ਹੈ ਨਾ ਮਿਲਹੀ ਵਗ ਸਗ ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਭਾਏ ਸਾ ਲਾਹੀ ਸਾ ਲਾਹਣਾ ਭੀ ਸੱਚਾ ਸਾ ਲਾਹੇ ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਹੇ ਨਾਨਕ ਜਹਿ ਜਹਿ ਮੈਂ ਫਿਰਾਓ ਤਹਿ ਤਹਿ ਸਾਚਾ ਸੋਏ ਜਹਿ ਦੇਖਾ ਤਹਿ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਾਉ ਹਾਉ ਕਰਤੇ ਖੱਪ ਮੂਏ ਖੂਹਣ ਲੱਖ ਅਸੰਖ ਸਤਿਗੁਰ ਮਿਲੇ ਸੋ ਉਬਰੇ ਸਾਚੈ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆ ਕੂੜੀਆ ਨਾਨਕ ਹੋਰ ਪਾਤਸ਼ਾਹੀਆ ਕੂੜੀਆ ਨਾਮ ਰੱਤੇ ਪਾਤਸ਼ਾਹ ਜੋ ਪੁਰਖੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਚੋ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿੱਤ ਲਾਏ ਮਨ ਤਨ ਧਨ ਆਗੈ ਰਾਖਿਆ ਸਿਰ ਵੇਚਿਆ ਗੁਰ ਆਗੈ ਜਾਏ ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਬੇਪ੍ਰਵਾਹ ਹੈ ਕਿਤ ਖਾਧੈ ਤੇ ਪਤਾਏ ਗੁਰ ਸਤਿਗੁਰ ਕੈ ਭਾਣੈ ਜੋ ਚੱਲੈ ਸਤਿਗੁਰ ਕੈ ਭਾਣੈ ਜੋ ਚੱਲੈ ਤੇ ਪਤਾਸੈ ਹਰ ਗੁਣ ਗਾਏ ਧਨ ਧਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ ਸਤਿਗੁਰੂ ਨਾ ਸੇਵੇ ਓ ਸ਼ਬਦ ਨਾ ਰੱਖੇ।

0: ਪਾਰ ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਭਰਮਿਆ ਘਰ ਮੁਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਖਟੇ ਫਿਰਹਿ ਬਿਨ ਨਾਵੈ ਬਹਿ ਰੋਏ ਨਾਨਕ ਜੋ ਧੁਰ ਕਰਤੈ ਲਿਖਿਆ ਸੋ ਮੇਟ ਨ ਸਕੈ ਕੋਏ ਗੁਰਮੁਖਾ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰਹਿ ਅੰਤ ਨ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੈ ਆਕਾਸ ਤਿੱਥੈ ਊਂਗ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਆਏ ਪਾਏ ਇੱਕ ਉਪਜ ਹੈ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਭਾਏ ਬੰਧਨ ਬੰਧ ਭਵਾਈਅਨ ਕਰਨਾ ਕਛੂ ਨਾ ਜਾਏ ਜਿਨ ਕਉ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮ ਕਾਲ ਨਾ ਛੋਡਈ ਦੂਜੇ ਭਾਏ ਖੁਆਈ ਜੋਬਣ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹ ਹੇਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹਉਮੈ ਅੰਤਰ ਮੈਲ ਹੈ ਸ਼ਬਦ ਨ ਕੱਢ ਹੈ ਧੋਏ ਨਾਨਕ ਬਿਨ ਨਾਵੈ ਮੈਲਿਆ ਮੋਏ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਧੁਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨ ਬੁੱਝਣੀ ਸ਼ਬਦ ਨ ਕਰਹਿ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨਾ ਕਰਹਿ ਵਿਸਾਸ ਗੁਰ ਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾ ਕਾ ਦਾਸ ਮਾਇਆ ਭੁਯੰਗਮ ਸਰੂਪ ਸਰਪ ਹੈ ਮਾਇਆ ਭੁਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉਮੈ ਗਿਆ ਬਿਲਾਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਹੈ ਸਤਿਗੁਰ ਭਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰੈ ਨਾਲ ਵੈਰ ਰਚਾਏ ਦਾ ਆਪਣੇ ਘਰ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੈ ਸਦਾ ਦੁਖ ਪਾਏ ਕੂੜ ਬੋਲ ਬੋਲ ਨਿਤ ਭੌਪਦੇ ਬਿਖ ਖਾਧੇ ਦੂਜੇ ਭਾਏ ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸੁਆ ਕੇਰੇ ਪੂਤ ਜਾਓ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰੀਅਨ ਜਨ ਵਿਛੁੜੇ ਆਪ ਮਿਲਾਏ ਜਨ ਨਾਨਕ ਤਿਸ ਬਲਿਹਾਰਨੈ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਊਬਰੇ ਬਿਨ ਨਾਵੈ ਜਮਪੁਰ ਜਾਹੇ ਨਾਨਕ ਬਿਨ ਨਾਵੈ ਸੁਖ ਨਹੀਂ ਆਏ ਗਏ ਪਛੁਤਾਹੇ ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ ਗੁਰ ਪ੍ਰਸਾਦੀ ਬੁੱਝੀਐ ਸਾ ਧਨ ਸੁਤੀ ਨਿਚਿੰਦ ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖ ਹੈ ਉਰ ਧਾਰ ਐਥੈ ਓਥੈ ਮੰਨਿਯਨ ਹਰ ਨਾਮ ਲੱਗੇ ਵਾ ਪਾਰ ਗੁਰਮੁਖ ਸ਼ਬਦ ਸਿੰਜਾਪਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨਾ ਆਵਈ ਆਪ ਬਖਸੇ ਕਰਤਾਰ ਨਾਨਕ ਨਾਮ ਰੱਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ ਜਾਨਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਵਰ ਨਾ ਠਾਉ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿਜ ਸਮਾਉ ਵਡਭਾਗੀ ਨਾਮ ਧਿਆਇਆ ਐਨਸ ਲਾਗਾ ਭਾਉ ਵਡਭਾਗੀ ਨਾਮ ਧਿਆਇਆ ਐਹ ਨਿਸ ਲਾਗਾ ਭਾਉ ਜਨ ਨਾਨਕ ਮੰਗੈ ਧੂੜ ਦਿਨ ਹਉ ਸਦ ਕੁਰਬਾਣੈ ਜਾਉ ਲੱਖ ਚੌਰਾਸਹੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਲੱਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤੀ ਵਾਰ ਬਿਨ ਹਰ ਸਾਂਤ ਨਾ ਆਵਈ ਕਿਸ ਆਗੈ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਔਰ ਧਾਰ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ ਲੈ ਹਉ ਪਾਪੀ ਵਡ ਗੁਨਹਗਾਰ
1: ਇਹ ਪਾਠ ਭੁੱਲੇ ਖਤੇ ਜਿਵੇਂ ਭਾਈ ਸਾਹਿਬ ਨੇ ਕੀਤਾ ਜ਼ਿਆਦਾਤਰ ਇਹ ਮੰਗਲਾਂ ਵਿੱਚ ਅਸੀਂ ਪੜ੍ਹਦੇ ਜਦੋਂ ਹੁਕਮਨਾਮਾ ਸਾਹਿਬ ਕਈ ਗੁਰਮੁਖ ਪਿਆਰੇ ਲੈਂਦੇ ਆ ਫਿਰ ਅਸੀਂ ਖੱਤੇ ਬਹੁਤ ਕਮਾਵਦੇ ਇਉਂ ਪਾਠ ਕਰਦੇ ਇਹਨੂੰ ਪੋਲਾ ਖਤੇ ਇੰਨਾ ਹੀ ਕਰਨਾ ਬਸ ਹਾਂਜੀ
0: ਹਰ ਜੀਓ ਲੇਖੈ ਵਾਰ ਨਾ ਆਵਈ ਤੂੰ ਬਖਸ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕੱਟ ਵਿਕਾਰ ਜਿਨ੍ਹਾਂ ਹਾਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈ ਕਾਰ ਵਿਛੁੜ ਵਿਛੁੜ ਜੋ ਮਿਲੇ ਸਤਿਗੁਰ ਕੈ ਭੈ ਪਾਏ ਜਨਮ ਮਰਨ ਨਿਹ ਚਲ ਭਏ ਗੁਰਮੁਖ ਨਾਮ ਧਿਆਏ ਗੁਰਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਘਰ ਵਾਸ ਮਨ ਮੁਖੀਆ ਦੋਹਾਗਣੀ ਆਵਣ ਜਾਣ ਮੋਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਣ ਆਪਣਾ ਹਉ ਸਤ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ ਭੇਖ ਕਰਹਿ ਬਹੁ ਕਰਮ ਵਿਗੁੱਤੇ ਭਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੌ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਹੂ ਉੱਚਾ ਹੋਈ ਅੱਪੜ ਕੋਈ ਨਾ ਸਕਈ ਜੇ ਸੌ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜ੍ਹੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮਾਰੀਐ ਸਾਚੇ ਸਾਚੀ ਨਾਨਕ ਸ਼ਬਦ ਮਰੈ ਮਨ ਮਾਨੀਐ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਉਮੈ ਕਰਤ ਬਿਹਾਏ ਮਨ ਮੁਖਾ ਉਰ ਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਹਿਤ ਹੈ ਵਡਭਾਗੀ ਚੜ੍ਹੈ ਤੇ ਭੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਔਰ ਧਾਰ ਤਿਸਨਾ ਬੁਝੈ ਤਿਪਤ ਹੋਏ ਹਰ ਕਹਿ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸਬਦੈ ਜਗਤ ਬਰਲਿਆ ਕਹਿਣਾ ਕਛੂ ਨਾ ਜਾਏ ਬਿਨ ਸਬਦੈ ਜਗਤ ਬਰਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਬਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ ਵਿਖ ਮਾਇਆ ਮੋਹ ਨਾ ਮਿਟਈ ਵਿੱਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਾਧੁ ਕੁਰਬਾਨ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਵਿਕਾਰ ਮਨਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿਨ ਵਾਰ ਮਰ ਬਿਨਸ ਜਾਏ ਖਿਨ ਵਾਰ ਵਡਭਾਗ ਹੋਵੇ ਸਤਿਗੁਰ ਮਿਲੈ ਹੋਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋ ਭਈ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ ਮਨਮੁਖ ਸੇਤੀ ਸੰਗ ਕਰੇ ਮੋਹੇ ਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਧੁਰ ਹਰ ਪ੍ਰਭ ਕਰਤੈ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੂਹੇ ਇਹਨਾ ਹੱਥ ਨਾ ਕਿਥਾਊ ਪਾਏ ਬਾਹਰ ਪਾਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ ਮਨ ਆਵਣ ਜਾਣ ਨਾ ਸੁਝਾਈ ਨਾ ਸੁਝੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪ ਓਹ ਉਧਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹਿ ਗੁਰ ਸ਼ਬਦ ਸਿੰਜਾਪੈ ਬਿਨ ਸ਼ਬਦ ਮੁਆ ਹੈ ਸਭ ਕੋਏ ਮਨਮੁਖ ਮੁਆ ਆਪਣਾ ਜਨਮ ਖੋਏ ਹਰ ਨਾਮ ਨਾ ਚੇਤ ਹੈ ਅੰਤ ਦੁੱਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵ ਹੈ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹ ਹੈ ਦੁੱਖ ਸੁਖ ਏਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਭਾਏ ਮਨਮੁਖ ਜੂਠ ਨਾ ਉਤਰੈ ਜੇ ਸੌ ਧੋਵਣ ਪਾਏ ਨਾਨਕ ਗੁਰਮੁਖ ਮੇਲਿਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਿਹਾ ਸਿੱਜੈ ਆਪਣੇ ਰੋਹੇ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤਿਸ ਸਭ ਕਛ ਸੁੱਜੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵੇ ਹੋ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਣ ਨਾ ਆਖੀਅਨ ਪਸ਼ੂ ਢੋਰ ਗਾਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੌ ਪ੍ਰੀਤ ਨਾ ਪਿਆਰ ਮਨਮੁਖ ਮੁਏ ਵਿਕਾਰ ਮਹਿ ਮਰ ਜਮਹਿ ਵਾਰੋ ਵਾਰ ਜੀਵਦਿਆ ਨੂੰ ਮਿਲੈ ਸੋ ਜੀਵਦੇ ਹਰ ਜਗ ਜੀਵਨ ਉਰ ਧਾਰ ਨਾਨਕ ਗੁਰਮੁਖ ਸੋ ਹੋਣੇ ਤਿਤ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਧ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨਮੁਖ ਦਹਿ ਦਿਸ ਫਿਰ ਰਾਹੇ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਇਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਪ ਹੈ ਮਾਨ ਕਿਲ ਵਿਖ ਪਾਪ ਸਭ ਕੱਟਿਆ ਹੈ ਹੋਮੈ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ
1: ਚਾਲ ਨਾਲ ਵਿਗਸਿਆ ਪਾਠ ਵੀ ਕਰੋ
0: ਗੁਰਮੁਖ ਕਮਲ ਵਿਗਸਿਆ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ, ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੌਪੇ ਜੀ ਸੌ, ਤਨ ਮਨ ਸੌਪੇ ਜੀ ਸੌ ਭਾਈ, ਲਏ ਹੁਕਮ ਫਿਰਾਓ, ਜਹ ਬਸਾਵ ਹੈ ਬੈਸ ਹੈ ਭਾਈ, ਜਹ ਬੈਸਾਵ ਹੈ ਬੈਸ ਹੈ ਭਾਈ, ਜਹ ਭੇਜ ਹੈ ਤਹ ਜਾਓ, ਏਵੜ ਧਨ ਹੋਰ ਕੋ ਨਹੀਂ ਭਾਈ, ਜੇਵੜ ਜੇਵੜ ਸੱਚਾ ਨਾਓ, ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੇ ਸੰਗ ਰਹਾਓ, ਸਦਾ ਸੱਚੇ ਕੈ ਸੰਗ ਰਹਾਓ, ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ ਰਹਾਓ, ਪਹਿਨਣ ਗੁਣ ਚੰਗਿਆਈਆਂ ਭਾਈ, ਪਹਿਨਣ ਗੁਣ ਚੰਗਿਆਈਆ ਭਾਈ, ਆਪਣੀ ਪੱਤ ਕੇ ਸਾਧ ਆਪੇ ਖਾਏ, ਤਿਸਕਾ ਕਿਆ ਸਾਲਾਹੀਐ ਭਾਈ, ਦਰਸ਼ਨ ਕਉ ਬਲ ਜਾਏ, ਸਤਿਗੁਰ ਵਿੱਚ ਵੱਡੀਆ ਵਡਿਆਈਆ ਭਾਈ, ਕਰਮ ਮਿਲੈ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੇ ਭਾਏ ਫਿਰਾਏ, ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਓ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਧੁਰੇ ਕਮਾਇਆ ਨਾਓ, ਤਿਨ ਵਿਟਹੋ ਹੋ ਵਾਰਿਆ ਭਾਈ, ਤਿਨ ਕਉ ਸਾਧ ਬਲਿਹਾਰੈ ਜਾਓ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅਨ ਦਿਨ ਸੇਵਨ ਗੁਰ ਆਪਣਾ, ਅਨ ਦਿਨ ਅਨ ਦਰਹਨ, ਨਾਨਕ ਸੇ ਮੋਹ ਸੋਹਣੇ, ਸੱਚੇ ਦਰ ਦਿਸਨ, ਮੁਖ ਸੱਚੇ ਸੱਚ ਦਾੜੀਆ, ਸੱਚ ਬੋਲਹਿ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ, ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹੇ, ਸੱਚ ਸੁਣਹਿ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਹੇ, ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ, ਮਨਮੁਖ ਮਨਮੁਖ ਭੂਲੇ ਜਾਹੇ, ਬਾਬੀਹਾ ਪ੍ਰਿਉ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ, ਤਿਸ ਤਿਸ ਚੁੱਕੈ ਸਹਿਜ ਉਪਜੈ, ਚੂਕੈ ਕੂਕ ਪੁਕਾਰ, ਨਾਨਕ ਗੁਰਮੁਖ ਸਾਂਤ ਹੋਏ, ਨਾਮ ਰੱਖਹੋ ਔਰ ਧਾਰ, ਬਾਬੀਹਾ ਤੂੰ ਸੱਚ ਚਾਉ, ਸੱਚੇ ਸੌ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ, ਗੁਰਮੁਖ ਹੋਏ ਅਲਾਏ, ਸ਼ਬਦ ਚੀਨ ਤਿਖ ਉਤਰੈ, ਮਨ ਲੈ ਰਜਾਏ, ਚਾਰੇ ਕੁੰਡਾਂ ਝੋਕ ਵਰਸਦਾ, ਬੂੰਦ ਪਵੈ ਸਹਿਜ ਸੁਭਾਏ, ਜਲ ਹੀ ਤੇ ਸਭ ਉਪਜੈ, ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ, ਤਿਸ ਭੂਖ ਨਾ ਲਾਗੈ ਆਏ, ਬਾਬੀਹਾ ਤੂੰ ਸਹਿਜ ਬੋਲ, ਸੱਚੈ ਸ਼ਬਦ ਸੁਭਾਏ, ਸਭ ਕਿਛ ਤੇਰਾ ਨਾਲ ਹੈ, ਸਤਿਗੁਰ ਦੀਆ ਦਿਖਾਏ, ਆਪ ਪਛਾਣ ਹੈ ਪ੍ਰੀਤਮ ਮਿਲੈ, ਆਪ ਪਛਾਣ ਹੈ ਪ੍ਰੀਤਮ ਮਿਲੈ, ਉਠਾ ਸ਼ਹਿਬਰ ਲਾਏ, ਚਿਮ ਚਿਮ ਅੰਮ੍ਰਿਤ ਵਰਸਦਾ, ਤਿਸਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਣ ਸੁਹਾਗਣੀ, ਸੱਚੈ ਨਾਮ ਸਮਾਏ, ਧੁਰਹੋ ਖਸਮ ਭੇਜਿਆ, ਸੱਚੇ ਹੁਕਮ ਪਠਾਏ, ਇੰਦ ਵਰਸੈ ਦਇਆ ਕਰ, ਗੂੜੀ ਸ਼ਹ ਬਰਲਾਏ, ਬਾਬੀ ਹੈ ਤਨ ਮਨ ਸੁਖ ਹੋਏ, ਤਾਂ ਤਤ ਬੂੰਦ ਮੋਹੇ, ਜਾਂ ਤਤ ਬੂੰਦ ਮੋਹੇ ਪਾਏ, ਬਾਬੀ ਹੈ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹੇ ਪਾਏ, ਅਨ ਧਨ ਬਹੁਤਾ ਉਪਜੈ, ਧਰਤੀ ਸੁਭਾ ਪਾਏ, ਅਨ ਦਿਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ ਲਏ, ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵਹੋ ਕਾਮਣੀ, ਸੱਚੈ ਸ਼ਬਦ ਸਮਾਏ, ਭੈ ਕਾ ਸਹਿਜ ਸਿਗਾਰ ਕਰਿਹੋ, ਸੱਚ ਰਹੋ ਲਿਵ ਲਾਏ, ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਰਹਿ ਛਡਾਏ, ਬਾਬੀਹਾ ਸਗਲੀ ਧਰਤੀ ਜੇ ਫਿਰ ਹੈ, ਊੜ ਚੜ੍ਹੈ ਆਕਾਸ, ਸਤਿਗੁਰ ਮਿਲਿਐ ਜਲ ਪਾਈਐ, ਚੂਕੈ ਭੂਖ ਪਿਆਸ, ਜੀਓ ਪਿੰਡ ਸਭ ਤਿਸਕਾ, ਸਭ ਕਿਛ ਤਿਸਕੈ ਪਾਸ, ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ, ਨਾਨਕ ਘੱਟ ਘੱਟ ਏਕੋ ਵਰਤਦਾ, ਸ਼ਬਦ ਕਰੇ ਪ੍ਰਗਾਸ, ਨਾਨਕ ਕਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ, ਹਰ ਉੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰਿਆਵਲ ਹੋਏ, ਸਬਦੇ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵੀਸਰੈ, ਜਿਨ ਸਿਰਿਆ ਸਭ ਕੋਏ, ਨਾਨਕ ਇਤਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਉੱਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵੱਡੜੈ ਝਾਲ ਝਲੁੰਬੜੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸਰੈ ਭੰਨਣ ਘੜਨ ਸਮਰੱਥ ਹਰ ਹੱਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟਹੋ ਕੁਰਬਾਨ ਆਪ ਛੋਡਹਿ ਤਾਂ ਸੋਹ ਮਿਲੈ ਸੱਚਾ ਏ ਹੋ ਵਿਚਾਰ ਹਉਮੈ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਬਾਣ ਤ੍ਰਿਣ ਤ੍ਰਿਭਵਨ ਤੁਜੈ ਧਿਆਏ ਦਾ ਆਨਦਨ ਸਦਾ ਵਿਹਾਨ ਬਿਨ ਸਤਿਗੁਰ ਕਿਰੈ ਨਾ ਪਾਇਆ ਕਾਰ ਕਰ ਥੱਕੇ ਵਿਚਾਰ ਕਾਰ ਕਰ ਥੱਕੇ ਵਿਚਾਰ ਨਦਰ ਕਰਹੇ ਜੇ ਆਪਣੀ ਤਾਂ ਆਪੇ ਲੈ ਹੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮਹਿਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਭਵਹਿ ਵੇਦ ਪੜ੍ਹੈ ਜੁਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੋਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨਮੁਖ ਸੌ ਕਰ ਦੋਸਤੀ ਸੁਖ ਕੇ ਪੁੱਛੈ ਮਿੱਤ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਜੰਮਣ ਮਰਨ ਕਾ ਮੂਲ ਕੱਟਿਐ ਤਾਂ ਸੁਖ ਹੋਵੀ ਮਿੱਤ ਭੁੱਲਿਆਂ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਸਲੋਕ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦਿੜਾਏ ਸੋਏ
2: ਦਿੜਾਏ
0: ਵਾਹੁ ਵਾਹੁ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹੇਲਾ ਗੁਰਮੁਖ ਨਾਮ ਗੋਬਿੰਦ ਅਨਦਿਨ ਨਾਮ ਸਲਾਹਨਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜਨਾ ਮਨ ਧਨ ਭੰਗ ਮੂੰਹ ਪਿਰਿਆ ਸੌ ਨੇਹ ਕਿਉ ਸੱਜਣ ਮਿਲਹਿ ਪਿਆਰਿਆ ਹਉ ਢੁਢੇਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿੱਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ ਦੇਂਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹਉ ਜੀਓ ਕਰੇ ਤਿਸ ਵਿਟਹੋ ਚੌਖਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਇਆਲ ਤਾਂ ਗੁਰ ਪੂਰਾ ਮੇਲ ਆਵੇ ਅੰਤਰ ਜੋਰ ਹਉਮੈ ਤਨ ਮਾਇਆ ਪੂਰੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹਉ ਤਿੰਨ ਕੈ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨਦਿਨ ਰਹੇ ਲਿਵ ਲਾਏ ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀਐ ਨਾਨਕ ਮਿਲੇ ਸੁਭਾਏ ਮਨਮੁਖ ਇਹੋ ਮਨ ਰਹੇ
2: ਗੁਰਮੁਖ
0: ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹਿਸੀਐ ਜਿਨ੍ਹਾਂ ਪ੍ਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾ ਸਹੁ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿਨ੍ਹਾਂ ਗੁਰਮੁਖ ਅੰਦਰ ਨੇਹ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇਹ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸਕੀ ਜਿਤ ਪ੍ਰੀਤਮ ਸੱਚਾ ਪਾਈਐ ਆਨੰਦਨ ਰਹੈ ਆਨੰਦ ਆਨੰਦਨ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰ ਗੁਰ ਪੂਰੇ ਤੇ ਪਾਈਐ ਕਬੂ ਨ ਹੋਵੇ ਭੰਗ ਨਾਨਕ ਹਰ ਗੁਣ ਗਾਈਐ
3: ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉ ਜੀਵਨ ਪਿਰੀ ਵਿਹੂਣਿਆ ਕਿਉ ਜੀਵਨ ਪਿਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇ ਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ ਤਿੰਨ ਬਹਿਦਿਆ ਉੱਠਦਿਆ ਕਦੇ ਨਾ ਵਿਸਰੈ ਜੇ ਆਪ ਬਖਸੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜ ਹੈ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਹਾਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਣ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੈ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗ ਹੈ ਲਿਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੁੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਗੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁਝੇ ਬਪੜੀ ਨਿਤ ਹੋਮੈ ਕਰਮ ਕਮਾਏ ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਹੋ ਕੁਸੁਦ ਮਾਇਆ ਮੋਹੇ ਬੇਦੇ ਅੰਤਰਹੋ ਕੁਸੁਦ ਮਾਇਆ ਮੋਹੇ ਬੇਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨਾ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ

ਬੇਅੰਤ ਬੇਅੰਤ ਵਧਾਈਆਂ ਜੀ। ਸੱਚੇ ਪਾਤਸ਼ਾਹ ਜੀ ਦਾ ਮਹਾਨ ਤਰਸ ਹੋਇਆ ਹੈ, ਸੰਪੂਰਨਤਾ ਤੇ ਮਹਾਰਾਜ ਜੀ ਲੈ ਕੇ ਆਏ ਨੇ, ਕੱਲ ਸੰਪੂਰਨਤਾ ਹੋਣੀ ਹੈ। 6:15 ਤੋਂ 9 ਵਜੇ ਤੱਕ ਦਾ ਸਮਾਂ ਤੁਹਾਨੂੰ ਪਤਾ ਹੀ ਹੈ, ਇਸੇ ਸਮੇਂ ਆਪਦੀਆਂ ਨੇ ਪਰਿਵਾਰਾਂ ਸਮੇਤ ਦਰਸ਼ਨ ਦੀਦਾਰ ਕੱਲ ਨੂੰ ਬਖਸ਼ਿਸ਼ ਕਰਨੇ ਨੇ। ਭਾਈ ਅਵਤਾਰ ਸਿੰਘ ਜੀ ਦੁੱਗਲ ਉਹਨਾਂ ਦੇ ਸਮੂਹ ਸਾਥੀ ਸੇਵਾਦਾਰਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਵਿਸ਼ੇਸ਼ ਤਿਆਰੀਆਂ ਕੀਤੀਆਂ ਨੇ, ਕਈ ਪ੍ਰਕਾਰ ਦੇ ਕੱਲ ਨੂੰ ਲੰਗਰ ਗੁਰਮੁਖ ਪਿਆਰਿਆਂ ਨੇ ਰਲ ਮਿਲ ਕੇ ਤਿਆਰ ਕਰਨੇ ਨੇ। ਸੋ ਪਰਿਵਾਰਾਂ ਸਮੇਤ ਆਪ ਜੀ ਨੂੰ ਬੇਨਤੀ ਹੈ ਕਿ ਕੱਲ ਦਾ ਪ੍ਰਸ਼ਾਦਾ ਤੁਹਾਡਾ ਗੁਰੂ ਘਰ ਹੀ ਹੋਵੇਗਾ, ਆਪ ਜੀਆਂ ਦੇ ਦਰਸ਼ਨ ਦੀਦਾਰ ਬਖਸ਼ਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਦੀਆਂ। ਹੁਣ ਬੇਨਤੀ ਹੈ, ਕਿਰਪਾ ਕਰਕੇ ਬੈਠੇ ਰਹੋ, ਆਪ ਜੀ ਹੁਣ ਖੜੇ ਨਾ ਹੋਇਓ, ਕਿਰਪਾ ਕਰਕੇ ਬੈਠੇ ਰਹੋ, ਪੋਥੀਆਂ ਸੰਤੋਖ ਲਓ, ਜਿਹੜੀਆਂ ਪੋਥੀਆਂ ਹੱਥਾਂ ਵਿੱਚ ਲੈ ਲਈਆਂ ਇਹ ਸਜਾ ਲਓ। ਤੁਸੀਂ ਲੰਘਦੇ ਆਉਣਾ ਅੱਗੇ ਅੱਗੇ, ਜਿਵੇਂ ਮੈਂ ਤੁਹਾਨੂੰ ਹੁਣ ਦੱਸਾਂਗਾ, ਅੱਗੇ ਆ ਕੇ ਪਿੱਛੇ ਪਿੱਛੇ ਤੁਹਾਡੇ ਪੋਥੀਆਂ ਸੇਵਾਦਾਰ ਪਿਛਲੇ ਪਾਸੇ ਤੋਂ ਲਿਆਉਣੀਆਂ ਸ਼ੁਰੂ ਕਰ ਲੈਣਗੇ। ਕਾਹਲੀ ਨਹੀਂ ਕਰਨੀ, ਹੁਣ ਬਹਿ ਜਾਓ 5 ਮਿੰਟ ਹੋਰ, ਤੇ ਫਿਰ ਉਸ ਤੋਂ ਬਾਅਦ ਸਰਟੀਫਿਕੇਟ ਤੁਸੀਂ ਆਪਣੇ ਹੁਣ ਲੈ ਲਓ। ਤੇ ਬਾਕੀ ਜਿਹੜੀਆਂ ਸੰਗਤਾਂ ਆਨਲਾਈਨ ਸੰਥਿਆ ਕਰਦੀਆਂ ਸੀ, ਇੱਥੇ ਫਿਰ ਮਹਾਰਾਜ ਜੀ ਦੀ ਸੇਵਾ ਹੋਣੀ ਹੈ, ਸੁਖਾਸਨ ਹੋਣਾ, ਤੁਸੀਂ ਬਾਹਰ ਜੋੜਾ ਘਰ ਦੇ ਕੋਲ ਮੈਨੂੰ ਉੱਥੇ ਮਿਲਿਓ, ਫਿਰ ਆਪਾਂ ਉੱਥੇ ਤੁਹਾਨੂੰ ਸਰਟੀਫਿਕੇਟ ਦਿੰਦੇ ਹਾਂ। ਸੋ 90 ਦੇ ਕਰੀਬ ਸਹਿਜ ਪਾਠ ਮਹਾਰਾਜ ਦੀ ਕਿਰਪਾ ਨਾਲ ਕੱਲ੍ਹ ਨੂੰ ਪ੍ਰਾਰੰਭ ਹੋਣੇ ਨੇ। 90 ਹੋ ਗਏ ਪੂਰੇ? ਹਾਂ, ਪੂਰੇ 90 ਸਹਿਜ ਪਾਠ ਕੱਲ੍ਹ ਨੂੰ ਮਹਾਰਾਜ ਦੀ ਕਿਰਪਾ ਨਾਲ ਪ੍ਰਾਰੰਭ ਹੋਣੇ ਨੇ। ਸੋ ਜਿਹੜੇ ਹੋਰ ਕੋਈ ਪ੍ਰੇਮੀ ਸਹਿਜ ਪਾਠ ਪ੍ਰਾਰੰਭ ਕਰਨਾ ਚਾਹੁੰਦੇ ਹੋਣ, ਉਹ ਮਹਿਤਾਬ ਕੌਰ ਕੋਲ ਤੁਸੀਂ ਆਪਣੇ ਨਾਮ ਲਿਖਵਾ ਦਿਓ। ਸੋ ਮਹਾਰਾਜ ਦੀ ਕਿਰਪਾ ਨਾਲ ਕੱਲ੍ਹ ਨੂੰ ਨਾਂ ਨਹੀਂ ਕਿਸੇ ਦਾ ਵੀ ਅਰਦਾਸ ਵਿੱਚ ਲਿਆ ਜਾਣਾ, ਸਿਰਫ ਅਸੀਂ ਮੇਕ ਸ਼ੋਰ ਕਰਨ ਵਾਸਤੇ ਇਹ ਨਾਂ ਲਿਖੇ ਨੇ ਵੀ ਕੋਈ ਮਿਸਅੰਡਰਸਟੈਂਡਿੰਗ ਨਾ ਹੋਵੇ। ਸਿਰਫ ਗਿਣਤੀ ਕੱਲ੍ਹ ਨੂੰ ਅਰਦਾਸ ਵਿੱਚ ਕਹਿ ਕੇ ਮਹਾਰਾਜ ਤੋਂ ਆਗਿਆ ਲੈ ਕੇ ਫਿਰ ਆਪਾਂ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਾਂਗੇ। ਇਸੇ ਤਰ੍ਹਾਂ ਆਪ ਜੀ ਬੈਠੇ ਰਹੋ, ਹੁਣ ਬਾਕੀ ਸੰਗਤਾਂ ਬਾਹਰ ਦਰਸ਼ਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ ਸਤਨਾਮ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਗਿਆਨੀ ਜੀ ਵੱਲੋਂ ਹੁਕਮ ਹੋਇਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਸੰਗਤਾਂ ਨੂੰ ਸਰਟੀਫਿਕੇਟ ਮਿਲ ਰਹੇ ਹਨ, ਆਪੋ ਆਪਣੇ ਸਰਟੀਫਿਕੇਟ ਨਾਮ ਤੁਸੀਂ ਆਪ ਹੀ ਲਿਖ ਰਹੇ ਹਾਂ ਜੀ। ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਗਿਆਨੀ ਜੀ ਵੱਲੋਂ ਕਿ ਜਿਨ੍ਹਾਂ ਨੂੰ ਸਰਟੀਫਿਕੇਟ ਮਿਲ ਰਹੇ ਹਨ, ਆਪੋ ਆਪਣੇ ਸਰਟੀਫਿਕੇਟ ਉੱਪਰ ਨਾਮ ਤੁਸੀਂ ਆਪ ਹੀ ਲਿਖ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਮਹਾਰਾਜ ਪ੍ਰਕਾਸ਼ ਆ। ਤੁਸੀਂ ਪਿੱਠ ਨਾ ਕਰੋ ਵਾਹਿਗੁਰੂ ਜੀ, ਪਿੱਠ ਨਾ ਕਰੋ ਮਹਾਰਾਜ ਦੇ। ਬੀਬੀਆਂ ਜੀ ਵਾਹਿਗੁਰੂ ਜੀ, ਪਿੱਠ ਨਾ ਕਰੋ ਮਹਾਰਾਜ ਦੇ। ਸਤਿਨਾਮ।

ਕਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ, ਭੁੱਲਾਂ ਲਈ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ,

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹ, ਜਿਸ ਪਾਸ

ਸਤਿਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹੇ ਜੋ ਮਰ ਵੰਝ ਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਦੁਨੀਆ ਨਾ ਸਾਲਾਹੇ ਜੋ ਮਰ ਵੰਝ ਸੀ

ਭਿਜੈ ਅਤ ਮੈਲੇ ਚਿਤ ਕਠੋਰ ਸੱਪੈ ਦੁੱਧ ਪੀਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸਣ ਹਾਰ ਗੁਰਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਾਹ ਸੱਚੇ ਬਣ ਜਾਰੇ ਉਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ ਹਉਮੈ ਮੈਲਾ ਜਗ ਫਿਰੈ

ਨਾ ਚੱਲ ਸੀ ਸਭ ਮੁੱਠੀ ਜਮਕਾਲ। ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ। ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ। ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਪੈ ਦੁਖ ਬਿਨਾਸਨ ਹੈ, ਭਗਤ ਵਚਨ ਅਨਾਥ ਨਾਥੇ ਸਰਣ, ਨਾਨਕ ਪੁਰਖ ਅਚੁਤ ਹੈ, ਘੋਰ ਦੋਖਿਅੰ ਅਨਕ ਹਤਿਅਨ, ਜਨਮ ਦਾਰਿਦਰਨ ਮਹਾ ਬਿਖਿਆਦਨ, ਮਿਟੰਤ ਸਗਲ ਸਮਰੰਤ, ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ, ਭਸਮੰ ਕ੍ਰੋਧ ਸੋਰਠ ਮਹਲਾ ਪੰਜਵਾ, ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਹ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਬਿਦਾਤਾ ਰਹਾਓ, ਨਾਨਕ ਪ੍ਰਭ ਬਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ, ਬਿਲਾਵਲ ਮਹਲਾ ਪੰਜਵਾ, ਤਾਤੀ ਵਾਉ ਨ ਲਗਈ, ਪਾਰ ਬ੍ਰਹਮ ਸਰਣਾਈ, ਜੋ ਗਿਰਦ ਹਮਾਰੇ ਰਾਮਕਾਰ, ਦੁਖ ਲਗੈ ਨ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏ ਕਾਲ ਵਿਲਾਈ ਰਹਾਓ, ਰਾਖ ਲਿਏ ਤਿਨ ਰਖਨ ਹਾਰ, ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ, ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਹੁਣਾ ਤੂੰ ਨਹਿ ਛੁਟ ਹੈ, ਨਿਕਟ ਨ ਜਾਈ ਉਹ ਦੂਤ, ਸਲੋਕ ਮਹਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ, ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖਿਆ, ਕਰਤੇ ਕਾ ਹੋਈ ਬੀਚਾਰੋ, ਤਿਤ ਕਰ ਗਾਵਹੋ ਸੋਹਿਲਾ, ਸਿਵ ਰਹੋ ਸਿਰਜਣ ਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖੋਏ ਰਹਾਓ, ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ, ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੁ ਸਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦੇਹ ਆਮਨ, ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੀਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਟਾਈ ਤੋਏ ਰਹਾਓ, ਵਿਸੋਏ ਤਸਿਆ ਕਨਿਆ ਪਹਿਰਾ, ਥਿੱਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇ, ਸਰਾਗ ਤਨਾ ਸ੍ਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਾ ਨੁਲੋ ਪਵਨ ਚਮਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾ ਜੰਤ ਪੇਰੀ ਰਹਾਓ, ਸਹਸਤਮ ਨੈਨ ਨਨ ਨੈਨ ਹੈ ਤੋਹੀ ਕੋ, ਸਹਸ ਮੂਰਤ ਨਨ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨੇ ਸਹਸਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਖਰੰਦ ਲੋਭਿਤ ਮਨੋ, ਅਨੰਤ ਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ, ਰਾਗ ਗੋੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ ਪੁਨ ਵਡਾ ਹੇ, ਕਰ ਡੰਡੋਤ ਪੁਨ ਵਡਾ ਹੇ, ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਖੰਡਾ ਹੇ, ਜਿਉ ਜਿਉ ਚਲ ਹੈ ਚੁਬੈ ਦੁਖ ਪਾਵਹੇ, ਜਮਕਾਲ ਸਹਿ ਸਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਮ ਖੰਡਾ ਹੇ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਦ ਕਟੈ ਦਿਨ ਸਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ, ਇਹੋ ਸੰਸਾਰ ਬਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸਹੇ ਜਗਾਏ ਪੀ ਆਵੇ ਇਹੋ ਰਸ, ਅਕਥ ਕਥਾ ਤਿਨ ਜਾਣੀ, ਜਾ ਕੋ ਆਏ ਸੋਈ ਬਿਹਾ ਜਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਗਰੀਬ ਨਿਵਾਜ ਦਾ ਤਾਰ ਸਤਿਗੁਰੁ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁਖਵਾਕ ਬਖਸ਼ਿਆ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ। ਗਰੀਬ ਨਿਵਾਜ ਸੇਵਕ ਸੰਗਤ ਹਾਜ਼ਰ ਹੈ, ਆਪ ਜੀ ਕਿਰਪਾ।

ਪਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जे आ तिनहार पूज करावा जिथे जाए बह मेरा सतगुरु सो तान सुहावा राम राधे सो तान सु
1: बोले सोने श्री गुरु गोविंद सिंह जी के चरणों में पावे
2: ਸ਼ੀਤਾ ਸਿੰਘ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਫਤਿਹ ਭਾਵੇ
3: ਗੋਜ ਗੋਜ ਕਰਾਮ ਲਾਈ ਨਿਹਾਲੋ ਜਾਵੇ ਬੰਦੂਕਧਾਰੀ ਪਰਮਧਾਰੀ ਚੌਦਾਂ ਜੰਗਾਂ ਦੇ ਮਾਲਕ ਤਨ ਤਨ ਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਫਤਿਹ ਭਾਵੇ
2: ਗੋਜ ਗੋਜ ਕਰੇ ਨਿਹਾਲੋ ਜਾਵੇ ਸ਼੍ਰੀ ਸਿੰਘ ਦੇ ਮਨ ਭਾਵ ਸੁਣ ਕੇ ਨਿਹਾਲੋ ਜਾਵੇ
1: ਬੋਲੇ ਸੋ ਨਿਹਾਲ
4: ਗੱਜ ਗੇਜ ਗੱਜ ਗਾਵ ਨਿਹਾਲੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਬਹੁਤੇ ਭਾਵੇ ਸੁਣ ਕੇ ਨਿਹਾਲੋ ਜਾਵੇ
3: ਗੱਜ ਗੇਜ ਗਾਵੇ ਨਿਹਾਲੋ ਜਾਵੇ ਬੰਦੂਕ ਤਾਰੀ ਪਰਉਪਕਾਰੀ ਚੌਦਾਂ ਜੰਗਾਂ ਯੁੱਧਾਂ ਦੇ ਮਾਲਕ ਦਰਬੰਸ ਦਾਨੀ ਧੰਨ ਧੰਨ ਦਸਮ ਪਿਤਾ ਦੇ ਮਨ ਨੂੰ ਭਾਵੇ
5: ਗੱਜ ਗੇਜ ਕਰਾ ਕੇ ਆਵੇ ਨਿਹਾਲੋ ਜਾਵੇ ਮੀਰੀ ਬੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਦੇ ਮਨ ਨੂੰ ਬਦੇ ਭਾਵੇ
1: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁ ਪਾਵੇ
0: ਦੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗਤੇ ਦੀਵਾਨ ਰਹੇ
1: ਗਾਜ ਗਾਜ ਕਰਾ ਜਾਵੇ ਮਹਾਕਾਲ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ। ਥੱਲੇ ਸੰਗਤਾਂ ਵਾਸਤੇ ਦੁੱਧ ਦੀ ਸੇਵਾ ਤਿਆਰ ਆ, ਜਿਹਨੇ ਦੁੱਧ ਛਕਣਾ ਥੱਲੇ ਜਾ ਸਕਦਾ, ਨਾਲ ਜਲੇਬੀਆਂ।

मन्नै नानक भवहै न भिख ऐसा नाम निरंजन होए जे को मन जानै मन कोए।

ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ

ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੋ ਵੇਲਾ ਵਖਤ ਕਵਨ।

ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰਹਿ ਹੈ

ਜਿਸਨੁ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ

ਪੜ੍ਹ ਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ।

ਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ

ਜੀਵਨ ਮਰਨ ਨਹਿ ਜੋਰ। ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੇ ਛੁੱਟੈ ਸੰਸਾਰ। ਜਿਸ ਹੱਥ

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ, ਕਿਤਿਆ ਕਰਮ ਭੂਮੀ ਮੇਰ, ਕਿਤੇ ਕਿਤੇ ਧੂ ਉਪਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁਨ, ਕਿਤੇ ਕਿਤੇ ਰਤਨ ਸਮੁੰਦ।

ਮਨ ਹਰ ਕੇ ਨਾਮ ਕੀ ਮੈਂ ਮਾਊਚ ਬਹੁਤ ਸਿਆਣ ਜਮਕਾ ਪਾਉ ਬਿਆ ਪੈ ਭੇਖ ਨੇ ਕਗਨ ਨਹੀਂ ਬੁਝੈ ਛੂਟ ਸੁਨਾਹੀ ਉਹ ਪਿਆਲ

ਬਿਰਤ ਪਿਆਉ ਪਰਸਾਖ ਸੈਨ ਇਹ ਨਿਰਗੁਣ ਗੁਣ ਕਛੁ ਨ ਬੁਝੈ ਜੈ ਪ੍ਰਸਾਦ ਤਾਰੁ ਪਰ ਸੁਖ ਬਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਵਰਸਾ।

ਸਹਿ ਤਿਆਏ ਜੋ ਏਕ ਲਖਾ ਜਾ ਪ੍ਰਸਾਦ ਕਰੇ ਪੁਨ ਬਹੁਦਾਨ ਜਾ ਪ੍ਰਸਾਦ

0: ਜੈ ਪ੍ਰਸਾਦ ਤੂੰ ਪਾਵੇ ਸਾਚ,
1: ਮਨ ਮੇਰੇ ਤੂੰ ਦਾਸ ਵਰਾਜ,
0: ਜੈ ਪ੍ਰਸਾਦ ਸਾਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਪ ਜਪਾਏ ਜਪੇ ਸੋ ਨਾਉ,
1: ਆਪ ਗਵਾਏ ਸੋ ਹਰਿ ਗੁਣ ਗਾਉ,
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭੂ ਦਇਆ

ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਜਿਤਕੇ ਮਨ ਪਾਰ ਬ੍ਰਹਮ ਕਾ ਨਿਵਾਸ, ਆਤਮ ਰਾਮ ਤਿਸ ਨਦਰੀ ਆਇਆ ਸਦਾ।

ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਕੋਟ ਕਰਮ ਕਰੇ ਹਵਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਅਨਕ ਜਤਨ ਕਰ ਆਤਮ ਨਿੰਦਰ ਵੈ ਆਪਸ ਕੋ ਜੋ ਭਲਾ

करे सो प्रभ के रंग, सहस भाई होवे सो होए।

ਸਤ ਸਰੂਪ ਹਿਰਦੈ ਜਿਨ ਮਾਨਿਆ ਜਾਂ ਖੇਰੇ ਦੇ ਵਿਸ਼ਵਾਸ ਪ੍ਰਭਾਇਆ ਭੈ ਤੇ ਨਿਰਭ ਹੋਏ ਬਸਾਨਾ

ਸਤਿਗੁਰ ਸੇਕਾ ਹਲਤ ਪਲ ਸਵਾਰ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਆਪਸ ਕੋ ਕਰ ਗਛਨਾ ਜਿਨਾਵੈ।

ਪਾਵਨ ਸੇ ਪੂਰਨ ਹੋਏ ਆਸ ਤਿਤ ਕਰ ਜਾਏ ਬਸੇ ਅਬਨਾਸੀ ਤਤ ਵਿਚਾਰ ਕਹੇ ਜਨ ਸਾਚਾ।

ਸਰਬ ਕਲਾ ਕਰ ਖੇਲਾ ਖੇਲ ਸਰਬ ਜੋਤ ਮੈਂ ਜਾਕੀ ਜੋਤ ਗੁਰਪ੍ਰਸਾਦ ਪਰਮ ਕਾ ਨਾਸ ਸਾਂਝਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਸੁਨੇ।

ਰੋਜੀ ਦੀ ਹੰਦ ਹੈ ਕਿ ਰਾਜਕ ਰਹਿੰਦ ਹੈ ਕਰੀ ਮੁਲ ਕਮਾਲ ਹੈ ਕਿ ਹੁਸਨ ਅਲ ਜਮਾਲ ਹੈ ਕਲੰਕਨ ਪਰਨਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਏ ਕਰੀ

0: ਅਨ ਸਿਜ ਗਾਤ ਆਜਿਜ ਨਾ ਬਾਤ
1: ਅਨਰਜ ਬਾਤ ਅਨਟੁੱਟ ਭੰਡਾਰ ਅਨਟਾਰ
0: ਆ ਟੀਟ ਧਰਮ ਅਤ ਟੀਟ ਕਰਮ ਅਨ ਬ੍ਰਹਨ ਅਨੰਤ

0: ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਦਿਆਂ ਇਹ ਬਣੇ ਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
0: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
1: ਗਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ
0: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਣਹਦ ਵਾਜੇ
1: ਲਿਵੇ ਬਿਨ ਦੇਹਨ ਮਾਣੀ ਦੇਹਨ ਮਾਣੀ ਲਿਵੇ ਬਾਜੋ ਕਿਆ ਕਰੇ ਬੇਚਾਰੀਆ
0: ਤੁਦ ਬਾਜ ਸਮਰੱਥ ਕੋਏ

0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਿਰਪਾ ਕਿਲ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੇ ਸਵਾਰਿਆ,
1: ਨਾਨਕੇ ਹੁਕਮ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ।

0: ਨਾਨਕ ਤੂ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀ ਜਨ ਸਭ ਦੁੱਧ ਪਾਏ ਕਬੇਕ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ

0: ਚਲਤ ਹੋਆ ਚਲਤ ਨਦਰੀ ਆਇਆ।
1: ਅਹਿ ਨਾਨਕ ਸਿਰਿ ਕਾ ਮੂਲ ਰਚਿਆ, ਜੋਤਿ ਰਾਖੀ ਤਾਂ ਤੂੰ ਜਗ ਮਹਿ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਗਾਓ ਮੰਗਲ ਸਖੀਏ, ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸਪਾਗੇ, ਆਪਣਾ ਪਿਰ ਜਾਪਹਿ।
1: ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਦਾਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
1: ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ।
0: ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ

0: ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਪੁਜਿਆ ਜਾ ਵਿਕਾਰ ਇੱਕ ਹੈ ਹਰ ਬਿਨ ਅਵਰਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ।

ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਣਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ। ਵਾਹਿਗੁਰੂ ਸਾਹਿਬ ਜੀ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਪਾਇਆ।

ਤੋਂ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੈ ਸੱਚ ਪਾਇਆ

ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵਡੋ ਵਡਾ ਵਡ ਮੇਦਨੀ ਸਰੈ ਸਿਰ ਧੰਦਾ ਲਾਏਦਾ ਨਦਰੇ ਉਪਠੀ ਦੇ ਕਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਯੂਥ ਦੇ ਨੌਜਵਾਨ ਤੇ ਬੱਚੀਆਂ, ਸੰਗਤਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਸ੍ਰੀ ਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ। ਆਪ ਜੀ ਸੋਗ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਨਾਨਕ ਹਰ ਬਿਸਰਾਏ ਕੈ ਪੌਂਦੇ ਨਰਕ ਅੰਧਿਆਰ ਮਾਇਆ ਮਨੁ ਨ ਬਿਸਰੈ ਮੰਗੇ ਦਮਾ ਦਮ ਸੋ ਪ੍ਰਭ ਚਿੱਤ ਨ ਆਵੈ ਨਾਨਕ ਨਹੀਂ ਕਰਮ ਟਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਬ ਬਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ

0: जाको बहु परवार
1: कहो नानक थिर कछ नहीं
0: सुपने जो

0: जो उपजो सो मिणस है,
1: पर आज के काल
0: नानक हर गुण गाए ले
1: छाड़ सगल।

0: काय साम नहीं कोए।
1: जैसे मरत संकट मिटे
0: तारस तहार।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠ ਨੰਦਨ ਪ੍ਰਥਮ ਰਾਗ ਪੈਰੋਂ ਬੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁੰਨ ਸਲੇਕੀ ਕੀ ਪਈ ਬਾਰੀ ਇਹ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖਤ ਸਾਕਸ ਨਾਭੈ ਬੰਗਾਲਮ ਮਦ ਮਾਧਵ ਗਾਵੇ ਲਾਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅੱਚ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੌਸਕ ਅਲਾਪੈ ਸੰਗ ਰਾਗਨੀ ਪੰਚੋ ਥਾਪੇ ਗੌਂਡ ਕਰੀ ਅਰ ਦੇਵ ਗਦਾਰੀ ਗੰਧਾਰੀ ਸੀ ਉਤੀ ਉਚਾਰੀ ਤਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਬਾਰਾ ਪਰਬਲ ਚੰਡ ਕੌਸਕ ਉਭਾਰਾ ਖੋ ਖਟ ਓ ਭੋਰ ਆਨੰਦ ਗਾਹੇ ਅਸ਼ਟ ਮਾਲ ਕੌਸਕ ਸੰਗ ਲਾਏ ਪੁੰਨ ਆਯੋ ਹਿੰਡੋਲ ਪੰਚ ਨਾਰ ਸੰਗ ਅਚ ਸੁਤ ਉਠੇ ਤਾਲ ਕਲੋਲ ਗਾਇਨ ਤਾਰ ਮਿਲਾਵਲੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਨੰਦ ਪਾਸ ਕਰ ਆਏ ਚੰਦਰ ਬਿੰਬ ਮਗਲਨ ਸੁਹਾਏ ਸਰਸ ਬਨ ਓ ਆਹੇ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁੰਨੇ ਆਏ ਦੀਪਕ ਕੀ ਵਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔਰ ਕਾਨਰਾ ਕਲਿਆਨਾ ਅੱਠ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਮ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਤਰੀ ਗਬਰੀ ਗਾਵੇ ਆਸਾਵਰੀ ਤਿਸ ਪਾਸੇ ਤੇ ਪਾਸੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅੱਚ ਪੁੱਤ ਸ੍ਰੀ ਰਾਗ ਕੇ ਗੁੰਡ ਕੁੰਭ ਹਬੀਰ ਖਸਤਮ ਵੇਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਠ ਗੌਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਨਗੁਨੀ ਉੱਚੇ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਤਰ ਗਜਤਰ ਕੇਦਾਰਾ ਜਬਲੀ ਤਰ ਨਟਕ ਜਲਧਾਰਾ ਪੁਨ ਗਾਵੇ ਸ਼ੰਕਰ ਓ ਸ਼ਾਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੇ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਖਸਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੇ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਾ ਸਗਲ ਸਮੱਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ

ਸੀਹ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰੋਂ ਘਰੋਂ ਵਰਸਾਏ ਮਹਾਂਪੁਰਸ਼ ਸ੍ਰੀ ਨਾਭ ਕਮਲ ਰਾਜਾ ਸਾਹਿਬ ਤਿੰਨਾਂ ਦੀ ਸਲਾਨਾ ਬਰਸੀ ਮਨਾਉਂਦਿਆਂ ਹੋਇਆਂ ਸਮੂਹ ਕੈਲਗਰੀ ਦੀਆਂ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। ਇਸ ਸਮੇਂ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ। ਪਾਠੀ ਸਿੰਘਾਂ ਕੋਲ ਗੁਰਬਾਣੀ ਦੇ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਇਸੇ ਹੀ ਸਮੇਂ ਨੂੰ ਮੁੱਖ ਰੱਖਦੇ ਹੋਇਆਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪਰਦੇ ਟੱਕਣੇ ਜੀ। ਸ੍ਰੀ ਨਾਭ ਕਮਲ ਰਾਜਾ ਸਾਹਿਬ ਦੀ ਯਾਦ ਵਿੱਚ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ, ਦੇਗਾਂ ਦੀ ਸੇਵਾ ਨਿਭਾਈ ਜਾ ਰਹੀ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਅਤੇ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ। ਆਪ ਜੀ ਦੇ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਕੀ ਵਾਰ ਦੇ ਭੋਗ ਦੀ ਅਰਦਾਸ, ਆਪ ਜੀ ਦੇ ਹਜ਼ੂਰ 6 ਪੌੜੀਆਂ ਅਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹਾਥ ਮੈਂ, ਸੋ ਹਮਰੀ ਰਛਿਆ ਕਰੇ, ਸੋ ਹਮਰੀ ਰਛਿਆ ਕਰੇ, ਬੋਲੇ ਸੋ ਨਿਹਾਲ।

ਪ੍ਰਿਆ ਅਹਨਿਸ ਸਹਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹੂ ਸਿਰਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇ

ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ।

ਗੁਰੂ ਸਾਹਿਬ ਕਹਿੰਦੇ ਜੇ ਤੂੰ ਚਾਹੁੰਦਾ ਹੈ ਮੇਰੇ ਜੀਵਨ ਵਿੱਚ ਸੁੱਖ ਆਵੇ, ਖੁਸ਼ੀ ਆਵੇ, ਫਿਰ ਉਸ ਮਾਲਕ ਦਾ ਨਾਮ ਜਪ ਜਿਹਨੂੰ ਸੱਚੇ ਪਾਤਸ਼ਾਹ ਨੇ ਕਿਹਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਉਹ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ, ਜਿਹੜਾ ਨਾਮ ਜਪਦਾ ਹੈ ਉਹਦੀ ਹੀ ਦੁਨੀਆਂ ਦੇ ਵਿੱਚ ਵਡਿਆਈ ਹੁੰਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ ਪਰਿਵਾਰਾਂ ਵੱਲੋਂ, ਉਹਨਾਂ ਦੀ ਕੀਤੀ ਹੋਈ ਕਮਾਈ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿਹਾ ਹੈ ਕਿ ਸੰਤ ਸ਼ਰਨ ਜੋ ਜਨ ਪਰਾ ਸੋ ਜਨ ਉਦਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਜਿੱਥੇ ਉਹਨਾਂ ਦਾ ਭਲਾ ਹੁੰਦਾ ਹੈ, ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦੀ ਕੁੱਲ ਦਾ ਭਲਾ ਹੁੰਦਾ ਹੈ, ਅਤੇ ਸਤਿਗੁਰੂ ਕਹਿੰਦੇ ਜਿਹੜੇ ਨਿੰਦਿਆ ਕਰਦੇ ਨੇ ਉਹ ਜੀਵਨ ਵਿੱਚ ਹਾਰ ਜਾਂਦੇ ਨੇ, ਉਹ ਜਨਮ ਮਰਨ ਦੇ ਦੁੱਖ ਵਿੱਚ ਪੈ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਹੈ ਸੱਚੇ ਪਾਤਸ਼ਾਹ ਜੀ ਨੇ ਪ੍ਰਭ ਜੀ ਵਸੈ ਸਾਧ ਕੀ ਰਸਨਾ। ਕਹਿਣ ਲੱਗੇ ਰੱਬ ਕਿੱਥੇ ਵਸਦਾ ਹੈ? ਸਾਧੂਆਂ ਦੀ ਰਸਨਾ ਦੇ ਉੱਤੇ, ਜਿਹੜੇ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਜਿਹੜੇ ਸਾਹ ਲੈਂਦਿਆਂ ਹੋਇਆਂ ਪ੍ਰਸ਼ਾਦਾ ਪਾਣੀ ਛਕਦਿਆਂ ਹੋਇਆਂ ਉਸ ਵਾਹਿਗੁਰੂ ਨੂੰ ਨਹੀਂ ਵਿਸਾਰਦੇ, ਸਦਾ ਯਾਦ ਰੱਖਦੇ ਹਨ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਕਹਿ ਲੱਗੇ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਧੰਤਾ ਦੇ ਯੋਗ ਹਨ, ਉਹਨਾਂ ਨੂੰ ਸਦਾ ਹੀ ਸਤਿਕਾਰ ਮਿਲਦਾ ਹੈ, ਇੱਜ਼ਤ ਮਿਲਦੀ ਹੈ ਸਾਧ ਸੰਗਤ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਗੁਰੂ ਬਾਣੀ ਇਹ ਗੱਲ ਕਹਿੰਦੀ ਹੈ ਸੱਚੇ ਪਾਤਸ਼ਾਹ ਜੀ ਦੀ, ਉਹ ਸੰਤ ਹੈ, ਉਹ ਮਹਾਂਪੁਰਸ਼ ਹੈ, ਉਹ ਗੁਰੂ ਕਾ ਸਿੱਖ ਹੈ ਜਿਹਨੂੰ ਰੱਬ ਦੀ ਯਾਦ ਕਦੀ ਭੁੱਲਦੀ ਨਹੀਂ, ਸਦਾ ਹੀ ਹਰ ਵੇਲੇ ਪਰਮੇਸ਼ਰ ਨੂੰ ਆਪਣੇ ਨਾਲ ਸਮਝਦਾ ਹੈ। ਸੋ ਪਰਿਵਾਰ ਭਾਗਾਂ ਵਾਲੇ ਨੇ ਜਿਹੜੇ ਹਰ ਸਾਲ ਹੀ ਬੜੀ ਸ਼ਰਧਾ ਦੇ ਨਾਲ ਇਹ ਦਿਨ ਮਨਾਉਂਦੇ ਹਨ, ਸਾਨੂੰ ਮਨਾਉਣਾ ਵੀ ਚਾਹੀਦਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੇ ਸਾਡੇ ਉੱਤੇ ਪਰਉਪਕਾਰ ਹਨ, ਜਿਹਨੂੰ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਇੱਕ ਵਾਰੀ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰਦੇ ਹੋਏ ਇਹ ਪੰਕਤੀਆਂ ਦਾ ਗਾਇਨ ਕਰੀਏ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ

呢，ਹਰ ਸਿਉ ਲੈਣ ਮਿਲਾਏ ਜਨ ਪਰ ਉਪਕਾਰੀ ਆਏ ਜਨ ਪਰ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਜੀ ਦਾਨ ਦੇ ਭਗਤੀ ਲਾਇਨ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਜਨ ਪਰ ਉਪਕਾਰੀ ਆਏ ਜਨ ਸੋ ਅੱਜ ਆਪਾਂ ਮਹਾਂਪੁਰਸ਼ਾਂ ਦੀ ਯਾਦਾਸ਼ਤ ਮਨਾ ਰਹੇ ਹਾਂ ਜਿੱਥੇ ਪਰਿਵਾਰਾਂ ਵੱਲੋਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਹੋਰ ਸ਼ਹਿਰਾਂ ਵਿੱਚ ਇਲਾਕਿਆਂ ਦੇ ਵਿੱਚ ਵੀ ਮਹਾਂਪੁਰਸ਼ਾਂ ਦਾ ਦਿਨ ਮਨਾਇਆ ਜਾਂਦਾ ਹੈ ਸੋ ਇਸ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਦੁਨੀਆਂ ਵਿੱਚ ਪਰ ਉਪਕਾਰ ਕਰਕੇ ਦੁਨੀਆਂ ਦੇ ਵਿੱਚ ਭਲਾ ਕਰਕੇ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਸਦਾ ਹੀ ਚੇਤੇ ਰੱਖਿਆ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਸੋ ਐਸਾ ਹਰ ਨਾਮ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ ਹੇ ਮਨਾ ਉਸ ਵਾਹਿਗੁਰੂ ਦਾ ਇਹੋ ਜਿਹਾ ਨਾਮ ਯਾਦ ਰੱਖ ਜਿਹੜਾ ਤੈਨੂੰ ਸਾਰੇ ਸੁੱਖ ਦੇਣ ਵਾਲਾ ਹੈ ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਸਾਰਿਆਂ ਸੁੱਖਾਂ ਦਾ ਖਜ਼ਾਨਾ ਰੱਬ ਦਾ ਪਰਮੇਸ਼ਰ ਦਾ ਨਾਮ ਹੈ ਜਪ ਮਨ ਸਤ ਨਾਮ ਸਦਾ ਸਤਨਾਮ ਸੱਚੇ ਪਾਤਸ਼ਾਹ ਕਹਿੰਦੇ ਰੋਜ਼ ਹੀ ਨਾਮ ਜਪਣਾ ਹੈ ਜਿਵੇਂ ਦੁਨੀਆਂ ਦੇ ਕੰਮ ਕਾਜ ਆਪਾਂ ਰੋਜ਼ ਕਰਦੇ ਹਾਂ ਪ੍ਰਸ਼ਾਦਾ ਰੋਜ਼ ਛਕਦੇ ਹਾਂ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਰੋਜ਼ ਹੀ ਪਰਮੇਸ਼ਰ ਦਾ ਨਾਮ ਜਪਣਾ ਹੈ ਅਤੇ ਮਿਲਣਾ ਕੀ ਏ ਹਾਲਤ ਪਲਤ ਮੁੱਖ ਉੱਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਹਾਲਤ ਪਲਤ ਦਾ ਅਰਥ ਹੈ ਲੋਕ ਅਤੇ ਪਰਲੋਕ ਤੇਰਾ ਮੁੱਖ ਉਜਲਾ ਹੋ ਜਾਵੇਗਾ ਆਪਾਂ ਬਚਨ ਪੜ੍ਹਦੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨਿਆਂ ਕੁ ਦਾ ਹੋਰਾਂ ਦਾ ਭਲਾ ਹੁੰਦਾ ਹੈ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ ਉਹਨਾਂ ਦੇ ਮੁੱਖ ਤੇ ਸਦਾ ਖੇੜਾ ਖੁਸ਼ੀ ਹੁੰਦੀ ਹੈ ਹਾਲਤ ਪਲਤ ਮੁੱਖ ਉਜਲ ਹੋਈ ਹੈ ਲੋਕ ਤੇ ਪਰਲੋਕ ਵਿੱਚ ਉਹਨਾਂ ਦੇ ਚਿਹਰੇ ਸਦਾ ਖਿੜੇ ਰਹਿੰਦੇ ਨੇ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਨਿਤ ਦਾ ਅਰਥ ਹੈ ਰੋਜ਼ ਹੀ ਉਸ ਨਿਰਅੰਜਨ ਵਾਹਿਗੁਰੂ ਜੀ ਦੇ ਉੱਤੇ ਕੋਈ ਕਾਲਖ ਨਹੀਂ ਦਾਗ ਨਹੀਂ ਜਿਹੜਾ ਸਦਾ ਸੱਚਾ ਹੈ ਰਹਾਉ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਹੈ ਉਪਾਦ ਦਾ ਭਾਵ ਹੈ ਉੱਥੇ ਕਦੀ ਝਗੜਾ ਨਹੀਂ ਹੁੰਦਾ ਉੱਥੇ ਕਦੀ ਦੁੱਖ ਕਲੇਸ਼ ਨਹੀਂ ਪੈਂਦਾ ਉੱਥੇ ਅਸੀਂ ਆਪਸ ਵਿੱਚ ਲੜਦੇ ਨਹੀਂ ਉੱਥੇ ਫਿਰ ਇਹ ਗੱਲ ਕਹਿੰਦੇ ਹਾਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ ਆਪਣੇ ਪੁੱਤਰਾਂ ਨਾਲ ਆਪਣੇ ਭਰਾਵਾਂ ਨਾਲ ਆਪਣੇ ਸਿੱਖਾਂ ਨਾਲ ਆਪਣੀ ਸੰਗਤ ਨਾਲ ਇਹ ਸਿੱਖ ਦੀ ਭਾਵਨਾ ਹੈ ਕਿ ਸਿੱਖ ਸਾਰਿਆਂ ਨਾਲ ਹੀ ਪਿਆਰ ਕਰਦਾ ਹੈ ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਬੜੇ ਚੰਗੇ ਭਾਗ ਹੋਣ ਅਤੇ ਗੁਰਦੁਆਰੇ ਆਇਆ ਜਾਂਦਾ ਨਹੀਂ ਤੇ ਬੰਦਾ ਆਲਸ ਕਰ ਜਾਂਦਾ ਹੈ ਕਈ ਵਾਰੀ ਗੁਰਦੁਆਰੇ ਦੇ ਦਰਵਾਜ਼ੇ ਤੋਂ ਸਾਹਮਣੇ ਲੰਘ ਜਾਂਦਾ ਪਰ ਮੱਥਾ ਟੇਕਣ ਨਹੀਂ ਅੰਦਰ ਆਉਂਦਾ ਕਿਉਂਕਿ ਆਲਸੀ ਬਣ ਜਾਂਦੇ ਹਾਂ ਅਸੀਂ ਸਤਿਗੁਰੂ ਕਹਿੰਦੇ ਨੇ ਉਹ ਬੜੇ ਵੱਡੇ ਭਾਗਾਂ ਵਾਲੇ ਨੇ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਜਿਹੜੇ ਗੁਰੂ ਦੇ ਦਰ ਤੇ ਆਣ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ ਗੁਰੂ ਦੇ ਅੱਗੇ ਮੱਥਾ ਟੇਕਦੇ ਨੇ ਅਤੇ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਹਨ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਇਹ ਬਖਸ਼ਿਸ਼ ਕੀਤੀ ਹੈ ਕਿ ਜਪ ਹਰ ਭਵਜਲ ਤਰਨਾ ਸੰਸਾਰ ਭਵਜਲ ਹੈ ਇਹਨੂੰ ਤਰਨ ਵਾਸਤੇ ਇੱਕੋ ਹੀ ਨਾਮ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਇਹ ਪਰਮੇਸ਼ਰ ਦਾ ਸੱਚਾ ਨਾਮ ਹੈ ਸਾਧ ਸੰਗਤ
ਜਿਹਨੂੰ ਜਪ ਕੇ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋਣਾ ਹੈ। ਸੋ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਸੋ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਪਰਿਵਾਰਾਂ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਣ, ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ, ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਣ। ਸੋ ਬੈਲਮੋਰ ਤੋਂ ਜਿਹੜੀ ਸੰਗਤ ਸਿਟੀ ਤੋਂ ਆਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ, ਜਿਹੜੇ ਇੰਨੀ ਦੂਰੋਂ ਚੱਲ ਕੇ ਆਏ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ। ਸੱਚੇ ਪਾਤਸ਼ਾਹ ਉਹਨਾਂ ਦੀ ਭਾਵਨਾ ਨੂੰ ਭਾਗ ਲਾਣ, ਉਹਨਾਂ ਦੇ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸੇਵਕ ਪਰਿਵਾਰਾਂ ਤੋਂ ਇਸੇ ਤਰ੍ਹਾਂ ਹੀ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਇਹਨੇ ਬਚਨ ਪ੍ਰਵਾਨ ਕਰਨਾ, ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਆਓ ਹੁਣ ਸਮਾਂ ਕੀਰਤਨ ਦਾ ਹੈ, ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਜਿੱਥੇ ਤੁਸੀਂ ਗੁਰੂ ਬਾਣੀ ਦਾ ਕੀਰਤਨ ਸਰਵਣ ਕਰਨਾ ਹੈ ਉੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ। ਤੁਸੀਂ ਲੰਗਰ ਵੀ ਛਕਣਾ ਹੈ, ਲੰਗਰਾਂ ਵਿੱਚ ਸੇਵਾ ਵੀ ਕਰਨੀ ਹੈ। ਸੋ ਦੂਸਰੀ ਬੇਨਤੀ ਹੈ, ਗੁਰਦੁਆਰਾ ਸਾਹਿਬ ਵਿਖੇ ਜੋ ਪਾਠ ਬੋਧ ਸਮਾਗਮ ਆਰੰਭ ਸਨ, ਜਿਨ੍ਹਾਂ ਦੀ ਅੱਜ ਸਮਾਪਤੀ ਸ਼ਾਮ ਨੂੰ 6:30 ਵਜੇ ਹੋਣੀ ਹੈ ਮੇਨ ਹਾਲ ਦੇ ਵਿੱਚ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਲਗਾਤਾਰ 40 ਦਿਨ ਇਹ ਸਮਾਗਮ ਚੱਲੇ ਹਨ, ਜਿਨ੍ਹਾਂ ਦੀ ਅੱਜ ਸ਼ਾਮ ਨੂੰ ਸਮਾਪਤੀ ਹੋਣੀ ਹੈ। ਸੋ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਆਪ ਜੀ ਨੇ ਜ਼ਰੂਰ ਸ਼ਾਮਿਲ ਹੋਣਾ ਭੋਗਾਂ ਦੇ ਸਲੋਕਾਂ ਦੇ ਵਿੱਚ, ਅਰਦਾਸ ਦੇ ਵਿੱਚ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨ ਪਰ ਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਤਿੰਨਾਂ ਪਾਸੋਂ ਅੱਜ ਦੇ ਜੋ ਸਮਾਗਮ ਹਨ, ਸ੍ਰੀ ਨਾਭ ਕਮਲ ਰਾਜਾ ਸਾਹਿਬ ਤਿੰਨਾਂ ਦੀ ਯਾਦ ਵਿੱਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਬੜੇ ਪਿਆਰ ਦੇ ਨਾਲ ਆਪਾਂ ਗੁਰਮਤ ਵਿਚਾਰਾਂ ਸਰਵਣ ਕਰੀਏ। 11:20 ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਬੇਨਤੀ ਹੈ ਸਾਧ ਸੰਗਤ ਜੀ, ਜੋ ਪਾਠ ਬੋਧ ਸਮਾਗਮ ਆਰੰਭ ਹਨ, ਜਿਨ੍ਹਾਂ ਦੀ ਅੱਜ ਸਮਾਪਤੀ ਹੈ, ਸ਼ਾਮ ਨੂੰ 6:30 ਮੇਨ ਹਾਲ ਦੇ ਵਿੱਚ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਦਾਸ ਦੀ ਹਾਜ਼ਰੀ ਪ੍ਰਵਾਨ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਤਿਨ੍ਹਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਭਾਈ ਸਾਹਿਬ ਆਪਾਂ ਨੂੰ ਪਾਵਨ ਸ਼ਬਦ ਸਰਵਣ ਕਰਵਾ ਰਹੇ ਸਨ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਨਾ ਕੇ ਕਾਮਾ। ਭਾਗਾਂ ਵਾਲੇ ਉਹ ਸੰਤ ਜਨ ਜਿਨ੍ਹਾਂ ਨੇ ਹਿਰਦੇ ਵਿੱਚ ਕੇਵਲ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਵਸਦਾ ਹੈ ਅਤੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਜਾਂਦਾ ਹੈ ਉਹਨੂੰ ਵੀ ਨਾਮ ਜਪਾ ਕੇ ਜੀਵਨ ਦਾਨ ਦਿੰਦੇ ਨੇ ਅਤੇ ਪਰਮਾਤਮਾ ਦੇ ਨਾਲ ਜੋੜਦੇ ਹਨ। ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ, ਮੈਂ ਐਸੇ ਸੰਤ ਜਨਾਂ ਤੋਂ ਬਲਿਹਾਰ ਜਾਨਾ, ਕੇਸਾਂ ਕਾ ਕਰ ਚਵਰ ਢੁਲਾਵਾਂ, ਚਰਨ ਧੂੜ ਮੁੱਖ ਲਾਈ। ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ, ਚਰਨਾਂ ਦੀ ਧੂੜ ਉਹਨਾਂ ਦੀ ਮਸਤਕ ਨੂੰ ਲਾਉਂਦਾ ਹਾਂ। ਚਰਨ ਧੂੜ ਮੁੱਖ ਲਾਈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਾਰੁਪਕਾਰੀ ਆਏ। ਜਿਹੜੇ ਜਨਮ ਅਤੇ ਮਰਨ ਦੇ ਵਿੱਚ ਨਹੀਂ ਆਉਂਦੇ ਐਸੇ ਰੱਬ ਦੇ ਪਿਆਰੇ ਸੰਤ ਜਨ ਪਾਰਉਪਕਾਰ ਵਾਸਤੇ ਹੀ ਸੰਸਾਰ ਦੇ ਵਿੱਚ ਆਉਂਦੇ ਹਨ। ਆਪਾਂ ਸਾਰੇ ਜੀਵ ਕਰਮਾਂ ਦੇ ਬੱਧੇ ਹੋਏ ਆਏ ਹਾਂ, ਪਰ ਰੱਬ ਦੇ ਪਿਆਰੇ ਸੰਤ ਜਨ ਪਾਰਉਪਕਾਰ ਵਾਸਤੇ ਉਹਨਾਂ ਨੇ ਇਹ ਤਨ ਧਾਰਿਆ। ਜਨ ਪਾਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਉਹਨਾਂ ਸੰਤ ਜਨਾਂ ਦਾ ਇਸ ਸੰਸਾਰ ਵਿੱਚ ਆਉਣ ਦਾ ਇਹੋ ਮੁੱਖ ਕਾਰਜ ਹੈ ਕਿ ਭੁੱਲਿਆ ਹੋਇਆਂ ਨੂੰ ਪਰਮਾਤਮਾ ਦੀ ਭਗਤੀ ਦੇ ਵਿੱਚ ਜੋੜਦੇ ਹਨ ਅਤੇ ਇਹ ਦੱਸਦੇ ਹਨ ਪਰਮਾਤਮਾ ਦਾ ਨਾਮ ਵਿਸਾਰਨਾ ਸਾਡੇ ਲਈ ਮੌਤ ਹੈ, ਉਹਦਾ ਨਾਮ ਜਪ ਕੇ ਹੀ ਜੀਵਨ ਦਾਨ ਮਿਲਦਾ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹੀ ਪਰਮਾਤਮਾ ਨੂੰ ਮਿਲੇ ਹਨ। ਇਹ ਪਾਵਨ ਸ਼ਬਦ ਆਪਾਂ ਹੁਣੇ ਭਾਈ ਗੁਰਦਿਆਲ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਮੰਗਲ ਰੂਪ ਦੇ ਵਿੱਚ ਇੱਕ ਆਪਾਂ ਸ਼ਬਦ ਪੜ੍ਹਿਆ ਸੀ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੀ ਰਚਨਾ ਕੀਤੀ ਹੈ ਔਰ ਸਾਰੀ ਸ੍ਰਿਸ਼ਟੀ ਚਾਰ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਨੇ ਰਚੀ ਹੋਈ ਹੈ। ਜਿੱਥੋਂ ਸੂਰਜ ਉਦੈ ਹੁੰਦਾ ਹੈ ਉਹਨੂੰ ਪੂਰਬ ਦੀ ਦਿਸ਼ਾ ਕਹਿੰਦੇ ਨੇ ਔਰ ਸੂਰਜ ਜਿੱਥੇ ਅਸਤ ਹੁੰਦਾ ਛਿਪਦਾ ਹੈ ਉਹ ਪੱਛਮ ਦੀ ਦਿਸ਼ਾ ਮੰਨੀ ਹੈ। ਅਕਾਲ ਪੁਰਖ ਜੀ ਦੀ ਰਚੀ ਹੋਈ ਰਚਨਾ ਦੇ ਵਿੱਚ ਕੁਦਰਤ ਦੇ ਬਹੁਤ ਸੋਹਣੇ ਨਜ਼ਾਰੇ ਨੇ, ਸੋਹਣੇ ਸੋਹਣੇ ਪਹਾੜਾਂ ਦੀ ਰਚਨਾ ਹੋਈ, ਉਹ ਦਿਸ਼ਾ ਨੂੰ ਉੱਤਰ ਕਹਿੰਦੇ ਨੇ ਅਤੇ ਇੱਕ ਦਿਸ਼ਾ ਜਿਹੜੀ ਹੈ ਉਹ ਦੱਖਣ ਦੀ ਦਿਸ਼ਾ ਹੈ, ਜਿਸ ਨੂੰ ਸਨਾਤਨ ਮਤ ਵਾਲਿਆਂ ਨੇ ਉਹ ਦਿਸ਼ਾ ਦੇ ਵਿੱਚ ਬ੍ਰਹਮ ਨੂੰ ਮੰਨਿਆ। ਪਰਮਾਤਮਾ ਦੀ ਹੋਂਦ ਇੱਕ ਦਿਸ਼ਾ ਦੇ ਵਿੱਚ ਮੰਨੀ ਹੈ। ਗੁਰੂ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਦੱਖਣ ਦੇਸ ਹਰੀ ਕਾ ਬਾਸਾ,
ਤੇ ਜਿਸ ਤਰ੍ਹਾਂ ਸਨਾਤਨ ਮਤ ਵਾਲਿਆਂ ਨੇ ਦੱਖਣ ਦੀ ਦਿਸ਼ਾ ਦੇ ਵਿੱਚ ਰੱਬ ਮੰਨਿਆ ਤੇ ਮੁਸਲਮਾਨਾਂ ਨੇ ਪੱਛਮ ਅਲਹਿ ਮੁਕਾਮਾ ਜਿੱਧਰ ਸੂਰਜ ਛਿਪਦਾ ਹੈ ਉਹ ਕਹਿੰਦੇ ਨੇ ਅੱਲਾ ਦਾ ਘਰ ਇਸ ਦਿਸ਼ਾ ਵੱਲ ਹੈ। ਇਹ ਸੰਸਾਰ ਦੀ ਰਚੀ ਹੋਈ ਰਚਨਾ ਇੰਝ ਕਹਿ ਲਓ ਕਿ ਚਾਰੇ ਦਿਸ਼ਾਵਾਂ ਦੇ ਵਿੱਚ ਵੱਖ ਵੱਖ ਕਿੱਤਿਆਂ ਵਾਲੇ ਲੋਕ ਵੱਸਦੇ ਨੇ ਔਰ ਉਹਨਾਂ ਵੱਖ ਵੱਖ ਕਿੱਤੇ ਵਾਲਿਆਂ ਦੇ ਇਹ ਨਾਮ ਪਏ ਹੋਏ ਜਿਸ ਤਰ੍ਹਾਂ ਵਿੱਦਿਆ ਪੜ੍ਹਨ ਪੜ੍ਹਾਉਣ ਵਾਲੇ ਨੂੰ ਬ੍ਰਾਹਮਣ ਕਿਹਾ ਗਿਆ, ਰਾਜ ਕਰਨ ਵਾਲੇ ਨੂੰ ਖੱਤਰੀ, ਖੇਤੀ ਅਤੇ ਵਪਾਰ ਕਰਨ ਵਾਲੇ ਨੂੰ ਵੈਸ਼ ਅਤੇ ਜਿਹੜੇ ਨੌਕਰੀ ਚਾਕਰੀ ਆਦਿਕ ਕਰਦੇ ਸਨ ਉਹਨਾਂ ਨੂੰ ਸ਼ੂਦਰ ਕਿਹਾ ਗਿਆ। ਬ੍ਰਾਹਮਣਾਂ ਨੇ ਇਸ ਨੂੰ ਹੋਰ ਚਾਰ ਆਸ਼ਰਮਾਂ ਦੇ ਵਿੱਚ ਵੰਡਿਆ ਸੀ। ਪਹਿਲੀ 25 ਸਾਲ ਤੱਕ ਜਿਹੜੀ ਉਮਰ ਸੀ ਉਹ ਬਚਪਨ ਦੇ ਵਿੱਚ ਬ੍ਰਹਮਚਰਜ ਰੱਖਣਾ, ਵਿੱਦਿਆ ਪੜ੍ਹਨੀ ਅਤੇ 25 ਤੋਂ 50 ਸਾਲ ਗ੍ਰਸਤ ਜੀਵਨ ਨੂੰ ਧਾਰ ਕਰਨਾ, ਕਿਰਤ ਕਰਨੀ, ਕੰਮਕਾਰ ਕਰਨੇ, ਘਰ ਦਾ ਗੁਜ਼ਾਰਾ ਚਲਾਉਣਾ, 50 ਤੋਂ 75 ਸਾਲ ਦੀ ਉਮਰ ਘਰ ਬਾਰ ਛੱਡ ਕੇ ਅਤੇ ਫਿਰ ਬਾਨਪ੍ਰਸਤੀ ਹੋ ਜਾਣਾ, ਕੰਧ ਮੂਲ ਚੁਣ ਖਾਈ ਅਤੇ 75 ਤੋਂ 100 ਸਾਲ ਅੱਗੇ ਜਿਹੜੀ ਉਮਰ ਸੀ ਫਿਰ ਹਰ ਪਾਸੋਂ ਸੰਨਿਆਸ ਲੈ ਲੈਣਾ। ਪਰ ਗੁਰਮਤਿ ਦੇ ਅੰਦਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਜਿੱਥੇ ਚਾਰੇ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਹੋਇਆ, ਸੰਸਾਰ ਨੂੰ ਬਣਾਇਆ ਹੈ, ਉਹ ਅਕਾਲ ਪੁਰਖ ਪਰਮਾਤਮਾ ਕੇਵਲ ਇੱਕ ਦਿਸ਼ਾ ਵਿੱਚ ਹੀ ਨਹੀਂ ਵੱਸਦਾ, ਉਸ ਦਾ ਪਰਮਾਤਮਾ ਦਾ ਨਿਵਾਸ ਸਾਰੀਆਂ ਥਾਵਾਂ 'ਤੇ ਹੈ। ਚਤੁਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਸੰਸਾਰ ਦੀ ਹਾਲਤ ਕੈਸੀ ਸੀ ਉਹ ਆਪਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਜਿੱਥੇ ਸੰਸਾਰ ਦੇ ਅੰਦਰ ਚਾਰ ਵਰਨ ਹਿੰਦੂਆਂ ਦੇ ਸਨ ਉੱਥੇ ਮੁਸਲਮਾਨਾਂ ਨੇ ਵੀ ਆਪਣੇ ਚਾਰ ਮਜ਼ਹਬ ਮੰਨੇ ਹਨ। ਚਾਰ ਵਰਨ, ਚਾਰ ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨ ਨੇ, ਪਰ ਅਸਲ ਵਿੱਚ ਇਹ ਦੋਨੋਂ ਹੀ ਸਹੀ ਮਾਰਗ ਤੋਂ ਖੁੰਝੇ ਪਏ ਸਨ। ਖੁਦੀ ਬਖੀਲੀ ਤਕਬਰੀ ਖਿੰਚੋ ਤਾਨ ਕਰੇਂ ਧੰਗਾਣੇ, ਆਪੋ ਧਾਪੀ ਪਈ ਸੀ ਕਿ ਮੇਰਾ ਵਰਨ ਵੱਡਾ, ਮੇਰਾ ਧਰਮ ਵੱਡਾ, ਅਤੇ ਇੰਨੀ ਜ਼ਿਆਦਾ ਬਖੀਲੀ, ਇੱਕ ਦੂਜੇ ਦੀ ਨਿੰਦਾ ਕਰਦੇ ਸਨ। ਤਕਬਰੀ ਹੰਕਤਾ ਬਹੁਤ ਜ਼ਿਆਦਾ ਆਪਣੇ ਅੰਦਰ ਸੀ, ਧੰਗਾਣੇ ਤੋਂ ਭਾਵ ਤਕੜੇ ਦਾ ਜ਼ੋਰ ਸੀ। ਜਿਹੜਾ ਤਕੜਾ ਹੁੰਦਾ ਉਹ ਆਪਣੇ ਧਰਮ, ਆਪਣੇ ਮਜ਼ਹਬ ਨੂੰ ਵੱਡਾ ਦੱਸ ਜਾਂਦਾ, ਅਤੇ ਇਹਨਾਂ ਦੇ ਧਰਮ ਅਸਥਾਨ ਵੀ ਵੱਖਰੇ ਵੱਖਰੇ ਮੰਨੇ ਗਏ, ਜਿਸ ਤਰ੍ਹਾਂ ਗੰਗ, ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ। ਹਿੰਦੂਆਂ ਨੇ ਗੰਗਾ ਅਤੇ ਬਨਾਰਸ ਨੂੰ ਆਪਣਾ ਧਰਮ ਅਸਥਾਨ ਮੰਨਿਆ ਅਤੇ ਮੁਸਲਮਾਨਾਂ ਨੇ ਮੱਕੇ ਅਤੇ ਕਾਬੇ ਨੂੰ। ਜਿੱਥੇ ਧਰਮ ਅਸਥਾਨ ਵੱਖਰੇ ਸਨ ਉੱਥੇ ਫਿਰ ਧਰਮ ਦੇ ਚਿੰਨ੍ਹ ਵੀ ਵੱਖਰੇ ਸਨ। ਸੁੰਨਤ ਮੁਸਲਮਾਨ ਦੀ, ਤਿਲਕ ਜੰਝੂ ਹਿੰਦੂ ਲੋਭਾਣੇ। ਹਿੰਦੂਆਂ ਨੇ ਤਿਲਕ ਅਤੇ ਜੰਝੂ ਨੂੰ ਧਰਮ ਦਾ ਚਿੰਨ੍ਹ ਮੰਨਿਆ ਅਤੇ ਮੁਸਲਮਾਨਾਂ ਨੇ ਸੁੰਨਤ ਕਰਨ ਵਾਲੇ ਨੂੰ ਹੀ ਮੁਸਲਮਾਨ ਮੰਨਿਆ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ। ਜਿੱਥੇ ਆਪੋ ਆਪਣੇ ਚਾਰ ਚਾਰ ਮਜ਼ਹਬ ਸਨ, ਆਪੋ ਆਪਣੇ ਧਰਮ ਅਸਥਾਨ ਮੰਨੇ, ਜਿੱਥੇ ਆਪੋ ਆਪਣੇ ਧਰਮ ਚਿੰਨ੍ਹ ਮੰਨੇ, ਉੱਥੇ ਪਰਮਾਤਮਾ ਦੇ ਨਾਮ ਵੀ ਜਿਹੜੇ ਸਨ ਆਪਣੇ ਹਿਸਾਬ ਦੇ ਨਾਲ ਵੱਖਰੇ ਵੱਖਰੇ ਮੰਨੇ ਸਨ। ਇੱਕ ਰਾਮ ਕਹਿੰਦਾ ਹੈ ਅਤੇ ਦੂਜਾ ਰਹੀਮ ਕਹਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ। ਅਸਲ ਵਿੱਚ ਨਾਮ ਤਾਂ ਇੱਕੋ ਪਰਮਾਤਮਾ ਦਾ ਹੀ ਹੈ, ਰਾਮ ਵੀ ਉਸ ਪਰਮਾਤਮਾ ਦਾ ਨਾਮ ਹੈ ਅਤੇ ਰਹੀਮ ਵੀ ਉਸ ਖੁਦਾ ਦਾ ਨਾਮ ਹੈ। ਨਾਮ ਦੋਨੋਂ ਇੱਕੋ ਪਰਮਾਤਮਾ ਦੇ ਨੇ, ਪਰ ਦੋਨੋਂ ਆਪੋ ਆਪਣੇ ਰਾਹ ਤੋਂ ਭੁੱਲੇ ਹੋਏ ਨੇ। ਫਿਰ ਧਰਮ ਗ੍ਰੰਥ ਵੀ ਵੱਖੋ ਵੱਖਰੇ ਸਨ। ਵੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੀ। ਜੋ ਧਰਮ ਗ੍ਰੰਥਾਂ ਅੰਦਰ ਸਿੱਖਿਆ ਦਿੱਤੀ
ਉਹਨਾਂ ਸਿੱਖਿਆ ਨੂੰ ਧਾਰਨ ਹੀ ਨਹੀਂ ਕੀਤਾ ਕਿ ਵੇਦਾਂ ਦੇ ਵਿੱਚ ਵੇਦਾਂ ਮਹਿਨਾਮ ਉੱਤਮ ਸੋ ਸੁਣਹੇ ਨਾਹੀਂ ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਦੇ ਵਿੱਚ ਵੀ ਕਿਹਾ ਗਿਆ ਕਿ ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਹੈ, ਔਰ ਕਿਤਾਬਾਂ ਦੇ ਵਿੱਚ ਵੀ ਉਹ ਖੁਦਾ ਦੇ ਘਰ ਦੀ ਗੱਲ ਕੀਤੀ ਕਿ ਉਹ ਪਰਮਾਤਮਾ ਖੁਦਾ ਸਾਰਿਆਂ ਦੇ ਵਿੱਚ ਉਸ ਦੀ ਜੋਤ ਬਿਰਾਜਮਾਨ ਹੈ। ਪਰ ਅਸਲ ਉਹਦੇ ਗਿਆਨ ਤੋਂ ਭੁੱਲੇ ਹੋਏ ਸਨ, ਮੋਹੇ ਲਾਲਚ ਦੁਨੀ ਸੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਅਸਲ ਵਿੱਚ ਜੋ ਸੱਚ ਨੂੰ ਧਾਰਨ ਕਰਨਾ ਸੀ ਉਹ ਤਾਂ ਇੱਕ ਪਾਸੇ ਰੱਖ ਦਿੱਤਾ ਅਤੇ ਆਪਸ ਵਿੱਚ ਖਹਿ ਖਹਿ ਕੇ ਮਰਦੇ ਸਨ, ਖਹਿ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਅਸਲ ਵਿੱਚ ਜਿਹੜੀ ਬੰਦਗੀ ਕਰਕੇ ਕਮਾਈ ਕਰਕੇ ਆਵਾਗਾਉਣ ਦੇ ਚੱਕਰ ਤੋਂ ਬਚਣਾ ਸੀ, ਸਗੋਂ ਇੱਕ ਦੂਜੇ ਨਾਲ ਈਰਖਾ ਕਰਕੇ ਨਿੰਦਾ ਕਰਕੇ ਇੱਕ ਦੂਜੇ ਦੇ ਨਾਲ ਨਫ਼ਰਤ ਕਰਕੇ ਸਗੋਂ ਵੱਡੇ ਪਾਪ ਸਹੇੜ ਲਏ, ਬੰਦਗੀ ਕੀਤੀ ਹੀ ਨਾ, ਮਨੁੱਖਤਾ ਦੇ ਨਾਲ ਪ੍ਰੇਮ ਕੀਤਾ ਹੀ ਨਹੀਂ, ਇਸ ਕਰਕੇ ਜਿਹੜਾ ਸਿਰੋਂ ਆਵਾਗਾਉਣ ਸੀ ਉਹਦਾ ਚੱਕਰ ਮੁੱਕਿਆ ਹੀ ਨਾ। ਅਕਾਲ ਪੁਰਖ ਪਰਮਾਤਮਾ ਨੂੰ ਤਰਸ ਆਇਆ ਅਤੇ ਇਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਵਾਹਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ। ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਪਹਿਲਾਂ ਕੁਝ ਚੋਜ ਰਾਏ ਭੋਏ ਦੀ ਤਲਵੰਡੀ 'ਤੇ ਕੀਤੇ ਨੇ ਪਰਮਾਤਮਾ ਦੇ ਨਾਲ ਭਗਤੀ ਦੇ ਨਾਲ ਜੋੜਨ ਵਾਸਤੇ, ਫਿਰ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ 13-13 ਕਰਕੇ ਤੋਲਿਆ। ਜਿਹੜੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ 13-13 ਕਰਦਿਆਂ ਤੋਲਦਿਆਂ ਦੇਖਿਆ ਉਹਨਾਂ ਨੇ ਆ ਕੇ ਕਿਹਾ ਸੀ, ਨਾਨਕ 13-13 ਕਰਕੇ ਤੋਲੇਗਾ ਅਤੇ ਉੱਜੜ ਜਾਵੇਗਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ, ਅੱਜ ਤੱਕ ਜਿਹੜਾ ਵੀ ਬੰਦਾ ਉੱਜੜਿਆ ਹੈ ਮੇਰਾ ਮੇਰਾ ਕਰਕੇ ਉੱਜੜਿਆ ਹੈ, 13-13 ਕਰਕੇ ਤਾਂ ਘਰ ਵੱਸਦੇ ਹਨ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿੱਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਹੀ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਸਿਆਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੂਹਾਨੀਅਤ ਦੀ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਿਆ। ਸਾਰਾ ਸੰਸਾਰ ਖੁਦੀ ਬਖੀਲੀ ਤਕਬਰੀ ਦੀ ਅੱਗ ਦੇ ਵਿੱਚ ਸੜ ਰਿਹਾ ਸੀ। ਮੈਂ ਫਿਰ ਬੇਨਤੀ ਕਰਾਂ, ਇਹ ਸੰਸਾਰ ਦੇ ਵਿੱਚ ਆਇਆ ਅਤੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਜਨਮ ਨੂੰ ਸਫਲਾ ਕਰਨ ਵਾਸਤੇ ਸੀ, ਔਰ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਪਰ ਧਰਮਾਂ ਕਰਕੇ ਜਾਤਾਂ ਕਰਕੇ ਵਰਨਾ ਕਰਕੇ ਵੰਡਿਆ ਗਿਆ, ਇੱਕ ਦੂਜੇ ਨਾਲ ਈਰਖਾ ਆਪਣੇ ਅੰਦਰ ਹੰਕਤਾ ਹਉਮੈ ਹੋਣ ਕਰਕੇ ਇਹਨਾਂ ਦਾ ਜਿਹੜਾ ਆਵਾਗਾਉਣ ਦਾ ਚੱਕਰ ਸੀ ਉਹ ਮੁੱਕ ਨਹੀਂ ਸੀ ਰਿਹਾ। ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਸਿਆਈ, ਬਾਝੋਂ ਗੁਰੂ ਗੁਬਾਰ ਹੈ ਹੈ ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਤਰਤ ਲੁਕਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਪ੍ਰਚਾਰ ਫੇਰੀ ਆਰੰਭ ਕੀਤੀ, ਔਰ ਆਪ ਇਤਿਹਾਸ ਤੋਂ ਵਾਕਫ ਹੋ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਦਾਸੀ ਜਿਹੜੀ ਹੈ ਨਾ, ਪ੍ਰਚਾਰ ਫੇਰੀਆਂ ਜਿਹੜੀਆਂ ਸੀ ਉਹ ਧਰਮ ਅਸਥਾਨਾਂ ਵੱਲ ਸੀ, ਕਿਉਂਕਿ ਸਭ ਤੋਂ ਵੱਧ ਈਰਖਾ ਸਭ ਤੋਂ ਵੱਧ ਨਿੰਦਾ ਧਰਮ ਦਾ ਲਿਬਾਸ ਪਾ ਕਰਕੇ ਧਰਮੀ ਲੋਕ ਹੀ ਇੱਕ ਦੂਜੇ ਦੀ ਕਰ ਰਹੇ ਸਨ, ਇੱਕ ਦੂਜੇ ਦੇ ਨਾਲ ਨਫ਼ਰਤ ਦੇ ਬੀਜ ਬੀਜ ਰਹੇ ਸਨ ਕਿ ਮੇਰਾ ਵਰਨ ਵੱਡਾ ਤੇਰਾ ਛੋਟਾ, ਮੇਰਾ ਧਰਮ ਵੱਡਾ ਤੇਰਾ ਛੋਟਾ, ਇਉਂ ਆਪਸ ਦੇ ਵਿੱਚ ਈਰਖਾ ਦੀ ਅੱਗ ਵਿੱਚ ਸੰਸਾਰ ਸੜ ਰਿਹਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੜ੍ਹਿਆ ਸੋਧਣ ਧਰਤ ਲੁਕਾਈ, ਚਾਰ ਪ੍ਰਚਾਰ ਫੇਰੀਆਂ ਕੀਤੀਆਂ। ਪਹਿਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪ੍ਰਚਾਰ ਫੇਰੀ ਜਿਹੜੀ ਸੀ ਉਹ ਹਿੰਦੂ ਧਰਮ ਕੇਂਦਰ ਵੱਲ ਸੀ, ਮਹਾਰਾਜ ਹਰਿਦੁਆਰ ਗਏ। ਔਰ ਇੱਕ ਹੋਰ ਬੇਨਤੀ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਉੱਦਾਂ ਦਾ ਸਤਿਗੁਰੂ ਜੀ ਨੇ ਪਹਿਰਾਵਾ ਪਾਇਆ, ਇਸ ਵਾਸਤੇ ਮਹਾਰਾਜ ਹਿੰਦੂ ਧਰਮ ਕੇਂਦਰ ਵੱਲ ਗਏ ਜਾਂ ਸਿੱਧਾਂ ਵੱਲ ਗਏ ਤਾਂ ਗੁਰੂ ਸਾਹਿਬ ਜੀ ਨੇ ਸੰਤਾਂ ਵਾਲਾ ਭੇਖ ਧਾਰਿਆ। ਜੇ ਮਹਾਰਾਜ ਮੁਸਲਮਾਨ ਕੇਂਦਰੀ ਅਸਥਾਨਾਂ ਵੱਲ ਗਏ ਨੇ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਹਾਫਤੀਆਂ ਵਾਲਾ ਲਿਬਾਸ ਧਾਰਿਆ, ਇਸ ਕਰਕੇ ਕਿ ਇੱਕ ਦੂਜੇ ਨਾਲ ਪਹਿਰਾਵੇ ਕਰਕੇ ਵੀ ਤੁਸੀਂ ਈਰਖਾ ਮਨ ਵਿੱਚ ਨਾ ਰੱਖੋ।
कि उहदा पहरावा माड़ा है, मेरा पहरावा चंगा है। महाराज गुरु नानक साहब सब तो पहला हरिद्वार जाते हैं, पहली उदासी ते लोगों नूं भरम विचों कढ़न वास्ते केवल तां केवल लोग कर्म कांडां दे विच फसे हुए सन। सतगुरु हरिद्वार गए, गंगा दे विच लोग इशनान कर रहे सन ते सूरज राही पितरां नूं पाणी दे रहे ने। महाराज गुरु नानक साहब जी भी पाणी देण लगे, पर सतगुरां दा मुख जिहड़ा सी ओह पूरब वल नहीं है, महाराज जी ने अपना मुख पछम वल कीता है। जदों गुरु नानक साहब नूं पछम वल पाणी देंदिआं सिद्धां ने देखिआ, उन्हां लोकां ने देखिआ, ब्राह्मणां ने देखिआ ते बड़े गुस्से दे विच आ करके गुरु नानक साहब जी नूं माड़ा बोलण लगे। महाराज जी ने कहा मैं कीता की है? वह कहिंदे कि तूं चढ़दे नूं छड के लहिंदे नूं पाणी दे रहा है। महाराज कहण लगे असल विच कारण पता की है, मैं अपने खेत बीज के आया करतारपुर और कर उधर मैं अपने नगर नूं खेत बीजे ने नगर दे विच तलवंडी ते उधर सतगुरु कहिंदे मैं पाणी दे रहा। उस वेले सुन के गुरु नानक साहब की यह गल ते हस पए, कहण लगे भला किस तरह हो सकता है कि तलवंडी खेत बीजे होण ते पाणी तुसीं हरिद्वार आ के दो ते तुहाडा दित्ता होया पाणी

ਭਗਤੀ ਕਰੋਗੇ, ਸਾਰਿਆਂ ਵਿੱਚ ਰੱਬੀ ਜੋਤ ਦੇਖੋਗੇ, ਮਨੁੱਖਤਾ ਦਾ ਸਤਿਕਾਰ ਕਰੋਗੇ, ਤਾਂ ਅਕਾਲ ਪੁਰਖ ਵਾਹਿਗੁਰੂ ਦੀ ਤੁਹਾਡੇ ਉੱਤੇ ਖੁਸ਼ੀ ਹੋਵੇ। ਮਹਾਰਾਜ ਜੀ ਨੇ ਪਹਿਲੀ ਪ੍ਰਚਾਰ ਫੇਰੀ ਵੇਲੇ ਇਹੋ ਉਪਦੇਸ਼ ਦਿੱਤਾ, ਸਭ ਤੋਂ ਪਹਿਲਾਂ ਧਰਮ ਕੇਂਦਰ ਚੁਣੇ ਸਨ। ਦੂਜੀ ਉਦਾਸੀ ਵੇਲੇ ਸਤਿਗੁਰੂ ਜੀ ਮਹਾਰਾਜ ਜੀ ਨੇ ਹਮਜ਼ਾ ਗਾਉਂਸ ਫਕੀਰ ਵਰਗਿਆਂ ਨੂੰ ਤਾਰਿਆ। ਤੀਜੀ ਉਦਾਸੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਸੁਮੇਰ ਪਰਬਤ 'ਤੇ ਗਏ, ਉੱਥੇ ਸਿੱਧਾਂ ਦੀ ਮੰਡਲੀ ਮਿਲੀ, ਔਰ ਸਿੱਧਾਂ ਦੀ ਮੰਡਲੀ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਹੀ ਇਹ ਕੀਤਾ ਸੀ, ਕੌਣ ਸ਼ਬਦ ਤੁਸੀਂ ਇੱਥੇ ਲਿਆਈ? ਸਿੱਧ ਦੇਖ ਕੇ ਹੈਰਾਨ ਸਨ ਕਿ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਨੇ, ਇੱਥੇ ਆਪਣੇ ਸਿੱਧਾਂ ਤੋਂ ਬਿਨਾਂ ਕੋਈ ਹੋਰ ਆ ਹੀ ਨਹੀਂ ਸੀ ਸਕਦਾ, ਤੁਹਾਡੇ ਕੋਲ ਕਿਹੜੀ ਤਾਕਤ ਹੈ ਕਿ ਤੁਸੀਂ ਇੰਨੀ ਦੂਰ ਆਏ ਹੋ? ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਇਹ ਸੰਦੇਸ਼ ਦੇਣ ਵਾਸਤੇ ਕਿ ਰੱਬ ਦੀ ਪ੍ਰਾਪਤੀ ਤੁਸੀਂ ਆਪਣੇ ਘਰ ਬਾਰ ਨੂੰ ਛੱਡ ਕੇ, ਆਪਣੇ ਪਰਿਵਾਰਾਂ ਨੂੰ ਛੱਡ ਕੇ, ਇਸ ਧਰਤੀ ਨੂੰ ਸੰਸਾਰ ਨੂੰ ਛੱਡ ਕੇ ਪਰਬਤਾਂ 'ਤੇ ਬੈਠੇ ਹੋ। ਇੱਥੇ ਪਰਬਤਾਂ 'ਤੇ ਵਿੱਚ ਬੈਠ ਕਰਕੇ ਰੱਬ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੋਣੀ, ਸਗੋਂ ਤੁਹਾਡੇ ਮਨ ਦੇ ਜਿਹੜੇ ਵਿਕਾਰ ਹਨ ਉਹ ਤਾਂ ਹਾਲੇ ਤੱਕ ਸ਼ਾਂਤ ਹੋਏ ਹੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਹੀ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਹੈਰਾਨੀ ਤਾਂ ਹੋਵੇਗੀ ਨਾ ਕਿ ਤੁਹਾਡਾ ਗੁਰੂ ਕੌਣ ਹੈ ਜਿਹਨੇ ਤੁਹਾਨੂੰ ਐਸੀ ਉੱਤਮ ਸਿੱਖਿਆ ਦਿੱਤੀ ਹੈ। ਪਹਿਲਾ ਸਵਾਲ ਸੀ ਕਿ ਧਰਤੀ ਦਾ, ਸੰਸਾਰ ਦਾ, ਜੀਵ ਦਾ ਮੁੱਢ ਕੀ ਹੈ? ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਪਵਨ ਆਰੰਭ। ਇਹ ਪ੍ਰਾਣ ਹੀ ਜਿਹੜੇ ਨੇ ਇਹ ਜੀਵ ਦਾ ਮੁੱਢ ਹਨ, ਪ੍ਰਾਣਾਂ ਤੋਂ ਬਿਨਾਂ ਇਹ ਜਿਹੜੀ ਦੇਹ ਕਿਸੇ ਕੰਮ ਦੀ ਨਹੀਂ ਹੈ। ਦੂਜਾ ਸਵਾਲ ਉਹਨਾਂ ਨੇ ਕੀਤਾ, ਕਵਣ ਆਰੰਭ, ਕਵਣ ਮਤ ਵੇਲਾ, ਕਿ ਗੁਰੂ ਧਾਰਨ ਦਾ ਵੇਲਾ ਕਿਹੜਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਮਨੁੱਖਾ ਜਨਮ ਹੀ ਗੁਰੂ ਧਾਰਨ ਦਾ ਵੇਲਾ ਹੈ। ਜਿਹੜਾ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਇੱਕ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੀਜਾ ਸਵਾਲ ਸੀ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ? ਗੁਰੂ ਸਾਹਿਬ ਨੇ ਉੱਤਰ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਅਕਾਲ ਪੁਰਖ ਪਰਮਾਤਮਾ ਦਾ ਸ਼ਬਦ ਹੈ, ਔਰ ਅਸੀਂ ਉਸ ਪਰਮਾਤਮਾ ਨੂੰ ਹੀ ਆਪਣਾ ਗੁਰੂ ਮੰਨਿਆ ਹੈ। ਇਹ ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਨੂੰ ਜਦੋਂ ਸਿੱਧ ਪੁੱਛਦੇ ਨੇ, ਤੁਹਾਡੇ ਕੋਲ ਦੱਸੋ ਕੋਈ ਕਰਾਮਾਤ ਹੈ? ਤੇ ਮਹਾਰਾਜ ਕਹਿਣ ਲੱਗੇ, ਹਾਂ ਹੈ। ਉਹਨਾਂ ਨੇ ਪੁੱਛਿਆ, ਉਹ ਕਰਾਮਾਤ ਕਿਹੜੀ? ਤੇ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰਬਾਣੀ ਦੀ ਤੇ ਇੱਕ ਜਿਹੜੀ ਸੰਗਤ ਅਕਾਲ ਪੁਰਖ ਪਰਮਾਤਮਾ ਦੀ ਸਿੱਖ ਤੋਂ ਸਲਾਹ ਦੇ ਵਿੱਚ ਜੁੜਦੀ ਹੈ, ਇਹ ਦੋ ਸਾਡੇ ਕੋਲ ਵੱਡੀਆਂ ਕਰਾਮਾਤਾਂ ਨੇ। ਉਹਨਾਂ ਭੁੱਲਿਆਂ ਨੂੰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗੁਰੂ ਦੇ ਲੜ ਲਾਇਆ, ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਫਿਰ ਚੌਥੀ ਉਦਾਸੀ ਜਿਹੜੀ ਹੈ ਉਹ ਇਸਲਾਮ ਧਰਮ ਕੇਂਦਰ ਹਨ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੇ। ਇਹ ਦੱਸਣ ਵਾਸਤੇ ਕਿ ਜਿਹੜੇ ਲੋਕ ਖੁਦ ਹੀ ਬਖੀਲੀ ਤਕੱਬਰੀ ਖਿੰਚੋ ਤਾਨ ਕਰੇਨ ਧੰਗਾਣੇ, ਜਾਂ ਇੱਕ ਦਿਸ਼ਾ ਵਿੱਚ ਰੱਬ ਮੰਨਣ ਵਾਲੇ ਹੋ, ਇੱਕ ਜਾਤੀ ਇੱਕ ਮਜ਼ਹਬ ਦੀ ਸਿਫਤ ਤੋਂ ਸਲਾਹ ਕਰਨ ਵਾਲੇ ਹੋ, ਉਹ ਪਰਮਾਤਮਾ ਵਾਹਿਗੁਰੂ ਸਾਰੀਆਂ ਥਾਵਾਂ ਦੇ ਵਿੱਚ ਵੱਸਦਾ ਹੈ, ਚਤੁਰ ਦਿਸ਼ਾ ਕੀਨੂ ਵਾਲੇ ਆਪਣਾ, ਉਹ ਵਾਹਿਗੁਰੂ ਦੀ ਜੋਤ, ਉਹਦਾ ਨੂਰ ਸਾਰਿਆਂ ਦੇ ਅੰਦਰ ਹੈ, ਉਸ ਪਰਮਾਤਮਾ 'ਤੇ ਹੀ ਪੈਦਾ ਕੀਤੇ ਹੋਏ ਸਾਰੇ ਜੀਵ ਨੇ। ਇਹ ਮਨੁੱਖਾ ਜਨਮ ਸਾਨੂੰ ਮਿਲਿਆ ਹੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ, ਪਰ ਇਹ ਭਗਤੀ ਸਫਲੀ ਤਾਂ ਹੋਵੇਗੀ ਜੇ ਰੱਬ ਦੀ ਅੰਸ਼ ਸਾਰਿਆਂ ਦੇ ਵਿੱਚ ਦੇਖ ਕਰਕੇ ਮਨੁੱਖਤਾ ਦਾ ਸਤਿਕਾਰ ਕਰੂ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਪੂਜਾ ਵਾਂਗ ਮੁਸੱਲਾ ਧਾਰੀ। ਨੀਲ ਬਸਤਰ ਧਾਰੀ ਤੋਂ ਭਾਵ ਮੈਂ ਜਿਹੜੀ ਪਹਿਲੀ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਪਹਿਰਾਵੇ ਦੇ ਨਾਲ ਵਿਤਕਰਾ ਨਹੀਂ ਕੀਤਾ। ਜੇ ਹਿੰਦੂ ਧਰਮ ਕੇਂਦਰ ਸਨ ਤੇ ਸੰਤਾਂ ਵਾਲਾ ਬਾਣਾ ਪਾਇਆ, ਜੇ ਮੁਸਲਮਾਨ ਧਰਮ ਕੇਂਦਰ ਨੇ ਤੇ ਹਾਫਜ਼ੀਆਂ ਵਾਲਾ ਸਤਿਗੁਰੂ ਜੀ ਨੇ ਲਿਬਾਸ ਧਾਰਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਪੂਜਾ ਵਾਂਗ ਮੁਸੱਲਾ ਧਾਰੀ, ਇਹ ਸਾਰੇ ਮੁਸਲਮਾਨੀ ਚਿੰਨ੍ਹ ਹਨ ਹਾਫਜ਼ੀਆਂ ਵਾਲੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜੇ ਕਰਤਾਰਪੁਰ ਆਏ ਤੇ ਫਿਰ ਮਹਾਰਾਜ ਜੀ ਨੇ ਗ੍ਰਸਤੀਆਂ ਵਾਲਾ ਲਿਬਾਸ ਧਾਰਨ ਕਰ ਲਿਆ। ਯਾਨੀ ਕਿ ਕਿਸੇ ਪਹਿਰਾਵੇ ਦੇ ਵਿੱਚ ਹੋਵੋ, ਪਰ ਅਸਲ ਵਿੱਚ ਸਾਡਾ ਜਿਹੜਾ ਮਕਸਦ ਹੈ ਉਹ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਸਿਮਰਨ ਕਰਨਾ, ਔਰ ਮਨੁੱਖਤਾ ਦੇ ਨਾਲ ਪ੍ਰੇਮ ਕਰਨਾ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਔਰ ਮਹਾਰਾਜ ਗੁਰੂ

0: ਨਾਨਕ ਸਾਹਿਬ ਜੀ ਇਹ ਭਰਮ ਕੱਢਣ ਵਾਸਤੇ ਕਿ ਜਿਹੜੇ ਹਿੰਦੂ ਧਰਮ ਵਾਲੇ ਇੱਕ ਦਿਸ਼ਾ 'ਚ ਰੱਬ ਮੰਨਦੇ ਸਨ ਦੱਖਣ ਦੇਸ਼ ਹਰੀਕਾ ਵਾਸਾ ਅਤੇ ਮੁਸਲਮਾਨਾਂ ਦੇ ਮਨ ਵਿੱਚ ਇਹੋ ਹੀ ਭਰਮ ਸੀ ਕਿ ਰੱਬ ਦਾ ਘਰ ਕੇਵਲ ਤਾਂ ਕੇਵਲ ਪੱਛਮ ਦੀ ਦਿਸ਼ਾ ਵੱਲ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਗੁਰੂ ਸਾਹਿਬ ਜੀ ਨੇ ਇਸ ਕਰਕੇ ਪੈਰ ਨਹੀਂ ਸੀ ਕੀਤੇ ਕਿ ਕਿਸੇ ਦੇ ਧਰਮ ਕੇਂਦਰੀ ਅਸਥਾਨ ਦੀ ਨਿੰਦਾ ਕਰਨ ਵਾਸਤੇ, ਨਰਾਦਰੀ ਕਰਨ ਦੇ ਲਈ, ਪਰ ਗੁਰੂ ਨਾਨਕ ਸਾਹਿਬ ਨੇ ਭਰਮ ਦਾ ਖੰਡਨ ਕਰਨ ਵਾਸਤੇ ਮਹਾਰਾਜ ਜੀ ਮੱਕੇ ਵੱਲ ਪੈਰ ਕਰਕੇ ਪਏ ਨੇ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਉਹ ਜੀਵਨ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਟੰਗੋਂ ਪਕੜ ਘਸੀਟਿਆ। ਉਸ ਵੇਲੇ ਗੁੱਸੇ ਦੇ ਵਿੱਚ ਆਇਆ ਕਿ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ, ਕਿ ਰੱਬ ਦੇ ਘਰ ਵੱਲ ਲੱਤਾਂ ਕਰਕੇ ਪਿਆ ਹੈ, ਕਿਉਂ ਢੀਠਪੁਣਾ ਕੀਤਾ ਹੈ? ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਇੰਨੇ ਕ੍ਰੋਧ ਵਿੱਚ ਕਿਉਂ ਹੋ? ਪਹਿਲੀ ਗੱਲ, ਜਿਹੜਾ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਹੈ ਉਹਨੂੰ ਕ੍ਰੋਧ ਸ਼ੋਭਦਾ ਨਹੀਂ। ਕਹਿਣ ਲੱਗਾ, ਜਿਹੜੀ ਤੂੰ ਢੀਠਤਾਈ ਕੀਤੀ ਹੈ ਮੱਕੇ ਵੱਲ ਪੈਰ ਕਰਕੇ ਪਏ, ਰੱਬ ਦਾ ਘਰ ਖੁਦਾ ਦਾ ਘਰ? ਅਤੇ ਮਹਾਰਾਜ ਜੀ ਨੇ ਕਿਹਾ ਕਿ ਜੇ ਸਾਡਾ ਜੇ ਇੱਧਰ ਖੁਦਾ ਦਾ ਘਰ ਹੈ ਤੇ ਪੈਰ ਸਾਡੇ ਉੱਧਰ ਕਰ ਜਿੱਧਰ ਰੱਬ ਦਾ ਘਰ ਨਹੀਂ ਹੈ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਜਾਣੀ ਕਿ ਜਦੋਂ ਜੀਵਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਘੁਮਾਏ, ਔਰ ਕੀ ਦੇਖਦਾ ਹੈ? ਜਦੋਂ ਵੀ ਗੁਰੂ ਸਾਹਿਬ ਦੇ ਚਰਨ ਛੱਡਣ ਲੱਗਦਾ ਉੱਧਰ ਹੀ ਉਹਨੂੰ ਮੱਕਾ ਦਿਸਦਾ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਫਿਰਿਆ ਮੱਕਾ ਕਲਾ ਦਿਖਾਰੀ। ਇਹ ਕਲਾ ਦੇਖ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੱਕੇ ਫਿਰੇ ਵਾਲੀ ਅਤੇ ਜਿਹੜੇ ਕਾਜੀ ਦਿਨ ਚੜ੍ਹਦਿਆਂ ਸਾਰੇ ਇਕੱਠੇ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ। ਇਹ ਲੋਕ ਆਪਣੇ ਧਰਮ ਦੇ ਮਜ਼ਹਬ ਦੇ ਬਹੁਤ ਪੱਕੇ ਹਨ, ਜਿਨ੍ਹਾਂ ਵਿੱਚ ਇਹਨਾਂ ਦਾ ਕਾਜੀ ਮੁਖੀ ਰੁਕਨਦੀਨ ਸੀ, ਇਹ ਛੇਤੀ ਨਾਲ ਗੁਰੂ ਨਾਨਕ ਸਾਹਿਬ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁਣ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਲਾ ਦੇ ਅੱਗੇ ਹਉ ਜਪਿਆ ਪਰਮੇਸ਼ਵਰੋ ਭਾਉ ਭਗਤ ਸੰਗ ਤਾੜੀ ਲਾਈ, ਭਗਤੀ ਸਦਕਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਦੇ ਅੱਗੇ ਕਿਸੇ ਦਾ ਵੀ ਜਿਹੜਾ ਸਿਰ ਸੀ ਉਹ ਚੁੱਕਿਆ ਨਹੀਂ ਗਿਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਆ ਕੇ ਨਮਸਕਾਰ ਕੀਤੀ, ਸਿਜਦਾ ਕੀਤੀ, ਔਰ ਫਿਰ ਕਾਜੀ ਰੁਕਨਦੀਨ ਨੇ ਸਵਾਲ ਕੀਤਾ ਸੀ, ਤੂੰ ਹਿੰਦੂ ਹੈ ਕਿ ਮੁਸਲਮਾਨ? ਕਿਉਂਕਿ ਤੁਸੀਂ ਇੱਥੇ ਆਏ ਹੋ ਅਤੇ ਇੱਥੇ ਮੱਕੇ ਲੋਕ ਤਜਾਰਤ ਲਈ ਆਉਂਦੇ ਨੇ, ਆਪਸੀ ਲੋਕ ਆਉਂਦੇ ਨੇ, ਅਤੇ ਜੇ ਤੁਸੀਂ ਹਿੰਦੂ ਹੋ ਤਾਂ ਇੱਥੇ ਆਉਣ ਦਾ ਕਾਰਨ ਕੀ ਹੈ ਤੁਹਾਡਾ? ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂ ਹਾਂ ਅਤੇ ਨਾ ਮੁਸਲਮਾਨ। ਉਹ ਕਹਿਣ ਲੱਗੇ, ਫਿਰ ਤੁਸੀਂ ਹੈ ਕੀ ਹੋ? ਮਹਾਰਾਜ ਕਹਿੰਦੇ, ਅਕਾਲ ਪੁਰਖ ਖੁਦਾ ਦੇ ਪਰਮੇਸ਼ਰ ਦੇ ਬੰਦੇ, ਔਰ ਇਹੋ ਸੰਦੇਸ਼ ਦੇਣ ਵਾਸਤੇ ਆਏ ਹਾਂ ਕਿ ਕਿਉਂ ਮਨੁੱਖਤਾ ਦੇ ਨਾਲ ਨਫ਼ਰਤ ਕਰ ਰਹੇ ਹੋ? ਉਹ ਹਿੰਦੂ ਹੈ, ਉਹ ਬ੍ਰਾਹਮਣ ਹੈ, ਉਹ ਖੱਤਰੀ ਹੈ, ਉਹ ਵੈਸ਼ ਹੈ, ਉਹ ਸ਼ੂਦਰ ਹੈ, ਜਾਂ ਅਸੀਂ ਉੱਚੇ ਵਰਨ ਵਾਲੇ ਹਾਂ, ਉੱਚੇ ਮਜ਼ਹਬ ਵਾਲੇ ਹਾਂ, ਕਿਉਂਕਿ ਇਹਨਾਂ ਦੇ ਵਿੱਚ ਵੀ ਚਾਰ ਮਜ਼ਹਬ ਹਨ। ਔਰ ਉਸ ਵੇਲੇ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਨਾ ਇਹ ਸਵਾਲ ਕੀਤਾ ਸੀ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਕਿ ਤੁਹਾਡੇ ਕੋਲ ਜਿਹੜੀ ਕਿਤਾਬ ਹੈ ਇਹਦੇ ਵਰਕੇ ਫਰੋਲ ਕੇ ਸਾਨੂੰ ਦੱਸੋ ਕਿ ਤੁਹਾਡੀ ਕਿਤਾਬ ਦੇ ਵਿੱਚ ਕੀ ਲਿਖਿਆ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕਿਸੇ ਦਾ ਪੱਖਪਾਤ ਨਹੀਂ ਸੀ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਹੁਣ ਆਪਣੇ ਆਪ ਨੂੰ ਵੀ ਆਪਾਂ ਵਿੱਚ ਰੱਖ ਕੇ ਦੇਖਣਾ ਹੈ ਕਿ ਮੈਂ ਇਕੱਲਾ ਪਹਿਰਾਵਾ ਪਾ ਕੇ ਧਰਮ ਦਾ ਕਹਾਂ ਕਿ ਮੈਂ ਗੁਰੂ ਕਾ ਸਿੱਖ ਹਾਂ? ਹਾਂ, ਨਾਮ ਧਾਰੀਕ ਸਿੱਖ ਜ਼ਰੂਰ ਹੋ ਸਕਦਾ, ਪਰ ਅਸਲ ਵਿੱਚ ਸਿੱਖੀ ਕੀ ਆ? ਆਪਾਂ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਕਰਕੇ ਸਮਝ ਸਕਦੇ ਹਾਂ ਕਿ ਸਿੱਖ ਦੀ ਡੈਫੀਨੇਸ਼ਨ ਕੀ ਹੈ, ਸਿੱਖ ਗੁਰੂ ਸਾਹਿਬ ਨੇ ਕਿਹਾ ਕਿਨੂੰ ਹੈ। ਹੁਣ ਮਹਾਰਾਜ ਜੀ ਨੂੰ ਪੁੱਛਦਾ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਮਹਾਰਾਜ ਕਹਿੰਦੇ, ਜੇ ਤੁਸੀਂ ਸ਼ੁਭ ਅਮਲ ਧਾਰਨ ਹੀ ਨਹੀਂ ਕਰਦੇ ਜੀਵਨ ਵਿੱਚ, ਤੁਹਾਨੂੰ ਰੋਣਾ ਪਵੇਗਾ। ਹਿੰਦੂ ਕਹਿਣ ਦੇ ਨਾਲ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ, ਮੁਸਲਮਾਨ ਕਹਾਉਣ ਦੇ ਨਾਲ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲੈ ਨਾ ਢੋਈ। ਮੈਂ ਤਾਂ ਬੇਨਤੀ ਕੀਤੀ ਹੈ ਕਿ ਆਪਾਂ ਵੀ ਵਿੱਚ ਰੱਖ ਕੇ ਦੇਖਣਾ ਹੈ, ਜੇ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕੀ ਅਸੀਂ ਉਹ ਨਿਰਮਲਤਾਈ ਪੰਥ ਨੂੰ ਧਾਰਨ ਕੀਤਾ ਹੈ? ਨਿਰਮਲਤਾਈ ਵਿਚਾਰਧਾਰਾ ਨੂੰ ਅਸੀਂ ਮੰਨਿਆ ਹੈ? ਇਹ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਔਰ ਸਾਰੇ ਕਾਜੀ ਨਿਰਉਤਰ ਹੋ ਗਏ। ਫਿਰ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਚੱਲਣ ਲੱਗਿਆਂ ਬੇਨਤੀ ਕੀਤੀ ਸੀ। ਕਹਿਣ ਲੱਗਾ, ਮਹਾਰਾਜ ਕੋਈ ਨਿਸ਼ਾਨੀ ਐਸੀ ਦੇ ਕੇ ਜਾਓ ਜਿਸ ਨਿਸ਼ਾਨੀ ਨੂੰ ਦੇ ਕਰਕੇ ਸਾਡਾ ਸਾਨੂੰ ਤੁਹਾਡਾ ਉਪਦੇਸ਼ ਚੇਤੇ ਰਹੇ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਨਾ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਖੜਾ ਮੰਗੀ ਸੀ। ਔਰ ਭਾਈ ਗੁਰਦਾਸ ਜੀ ਲਿਖਦੇ ਨੇ, ਧਰੀ ਨਿਸ਼ਾਨੀ ਕੌਂਸ ਦੀ ਮੱਗੇ ਅੰਦਰ ਪੂਜ ਕਰਾਈ, ਚਤੁਰ ਦਿਸ਼ਾ ਕੀਨੋ ਵਾਲੇ ਆਪਣਾ। ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਪ੍ਰਤਾਪ ਹੈ ਉਹ ਚਾਰੇ ਦਿਸ਼ਾਵਾਂ ਦੇ ਵਿੱਚ ਬਰਕਰਾਰ ਹੈ। ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ, ਭਲਿਓ ਇੱਕ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਨਾਲ ਜੁੜੋ, ਨਾ ਕਿ ਇਕੱਲੇ ਇੱਕ ਵਰਨ ਦੀ ਗੱਲ ਕਰੋ, ਇੱਕ ਮਜ਼ਹਬ ਦੀ ਗੱਲ ਕਰੋ, ਇਕੱਲੇ ਇੱਕ ਪਹਿਰਾਵੇ ਦੀ ਗੱਲ ਨਾ ਕਰੋ। ਮਨੁੱਖਤਾ ਦੇ ਅੰਦਰ ਪਰਮਾਤਮਾ ਵੱਸਦਾ ਹੈ, ਸਭ ਮਹਿ ਜੋਤ ਜੋਤ ਹੈ, ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਔਰ ਸਾਰੀ ਸ੍ਰਿਸ਼ਟੀ ਹੀ ਪਰਮਾਤਮਾ ਦਾ ਆਪਣਾ ਘਰ ਹੈ। ਕੇਵਲ ਇੱਕ ਦਿਸ਼ਾ ਦੇ ਵਿੱਚ ਰੱਬ ਮੰਨਣ ਵਾਲੇ ਹੋ, ਤੁਸੀਂ ਤਾਂ ਰੱਬ ਨੂੰ ਹੀ ਬਹੁਤ ਛੋਟਾ ਕਰਕੇ ਦੇਖ ਰਹੇ ਹੋ। ਉਹ ਪਰਮਾਤਮਾ ਦਾ ਪ੍ਰਤਾਪ, ਚਤੁਰ ਦਿਸ਼ਾ ਕੀਨੋ ਵਾਲੇ ਆਪਣਾ, ਕਿਉਂਕਿ ਆਪਾਂ ਆਰੰਭਤਾ ਕੀਤੀ ਸੀ ਕਿ ਉਹ ਪਰਮਾਤਮਾ ਨੇ ਚਾਰ ਦਿਸ਼ਾਵਾਂ ਬਣਾਈਆਂ ਨੇ ਔਰ ਚਾਰੇ ਦਿਸ਼ਾਵਾਂ ਦੇ ਵਿੱਚ ਲੁਕਾਈ ਵੱਸਦੀ ਹੈ। ਇੱਥੋਂ ਫਿਰ ਗੁਰੂ ਨਾਨਕ ਸਾਹਿਬ ਗਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਸਾਹਿਬ ਇਸਲਾਮ ਧਰਮ ਦੇ ਕੇਂਦਰੀ ਅਸਥਾਨ, ਜੋ ਵਿੱਦਿਅਕ ਕੇਂਦਰੀ ਅਸਥਾਨ ਸੀ, ਉਸ ਵੇਲੇ ਬਗਦਾਦ ਸੀ। ਔਰ ਬਗਦਾਦ ਦਾ ਜਿਹੜਾ ਉੱਥੇ ਪੀਰ ਹੈ ਉਹਦਾ ਨਾਮ ਭਾਈ ਗੁਰਦਾਸ ਜੀ ਨੇ ਦਸਤਗੀਰ ਲਿਖਿਆ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਵਾਜ ਕਰ ਸੁਨ ਸਮਾਨ ਹੋਆ ਜਹਾਨਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ ਨੇ ਔਰ ਉਹਨਾਂ ਦੇ ਅੰਦਰ ਵੀ ਇੱਕ ਵੱਡਾ ਭਰਮ ਸੀ। ਕੇਵਲ ਤਾਂ ਕੇਵਲ ਉਹ ਇੱਕ ਦਿਸ਼ਾ ਦੇ ਵਿੱਚ, ਇੱਕ ਥਾਂ ਦੇ ਉੱਤੇ, ਇੱਕ ਮਜ਼ਹਬ ਦੇ ਵਿੱਚ ਰੱਬ ਨੂੰ ਪੜ੍ਹਾ ਰਹੇ ਸਨ, ਖੁਦਾ ਨੂੰ ਪੜ੍ਹਾ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਜਾ ਕਰਕੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਔਰ ਦਸਤਗੀਰ ਦਾ ਜਿਹੜਾ ਚੇਲਾ ਸੀ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਇਹ ਬਚਨ ਸੁਣੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਗੱਲ ਹੁਣ ਦਸਤਗੀਰ ਪੀਰ ਦੇ ਚੇਲੇ ਨੂੰ ਭਾਈ ਨਾ, ਕਿਉਂਕਿ ਜਿੱਦਾਂ ਦੀ ਉਹਨੂੰ ਸਿੱਖਿਆ ਮਿਲੀ ਸੀ ਉਨੀ ਕੁ ਹੀ ਉਹਨੇ ਗੱਲ ਸਮਝਣੀ ਹੈ। ਉਹ ਛੇਤੀ ਨਾਲ ਆਪਣੇ ਪੀਰ ਕੋਲ ਗਿਆ, ਦਸਤਗੀਰ ਕੋਲ, ਔਰ ਜਾ ਕੇ ਦੱਸਦਾ ਹੈ। ਕਹਿਣ ਲੱਗਾ, ਇੱਕ ਵੱਡਾ ਕਹਿਰ ਹੋਇਆ, ਬਗਦਾਦ ਦੀ ਧਰਤੀ 'ਤੇ ਕੋਈ ਹਿੰਦ ਵਾਸੀ ਪੀਰ ਆਏ ਨੇ ਔਰ ਕੁਫਰ ਤੋਲ ਰਹੇ ਨੇ। ਦਸਤਗੀਰ ਨੇ ਪੁੱਛਿਆ ਕਿ, ਕਹਿਣ ਲੱਗਾ, ਮੁਹੰਮਦ ਸਾਹਿਬ ਤੁਸੀਂ ਪੜ੍ਹਾਉਂਦੇ ਹੋ ਕਿ 14 ਤਬਕ ਹਨ, 7 ਆਕਾਸ਼ ਅਤੇ 7 ਪਤਾਲ, ਅਤੇ ਮੈਂ ਹੁਣੇ ਸੁਣ ਕੇ ਆਇਆ ਉਹ ਪੀਰ ਕੋਲੋਂ, ਉਹ ਤਾਂ ਪੜ੍ਹ ਰਿਹਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਫਿਰ ਅੱਗੇ ਕਹਿ ਰਿਹਾ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਦਸਤਗੀਰ ਪੀਰ ਨੇ ਕਿਹਾ ਕਿ ਜੇ ਇਸ ਧਰਤੀ 'ਤੇ ਆ ਕੇ ਕੋਈ ਕੁਫਰ ਤੋਲ ਜਾਵੇ ਉਹ ਜਿਉਂਦਿਆਂ ਵਾਪਸ ਨਹੀਂ ਜਾਣਾ ਚਾਹੀਦਾ। ਦਸਤਗੀਰ ਨੇ ਆਗਿਆ ਦਿੱਤੀ ਆਪਣੇ ਚੇਲਿਆਂ ਨੂੰ ਕਿ ਜਾਓ ਐਸੇ ਕੁਫਰ ਤੋਲਣ ਵਾਲੇ ਨੂੰ ਪੱਥਰ ਮਾਰ ਕੇ ਖਤਮ ਕਰ ਦਿਓ। ਔਰ ਅੱਜ ਵੀ ਉਹਨਾਂ ਦਾ ਐਸਾ ਹੀ ਕਾਨੂੰਨ ਬਣਿਆ ਹੋਇਆ ਕਿ ਜੇ ਕੋਈ ਉਹਨਾਂ ਦੀ ਸ਼ਰ੍ਹਾਂ ਤੋਂ ਬਾਹਰ ਇਹ ਗੱਲ ਕਰਦਾ ਹੈ ਉਹ ਕਹਿੰਦੇ ਨੇ ਸ਼ਰ੍ਹਾਂ ਭੰਗ ਕੀਤੀ ਹੈ, ਪੱਥਰ ਮਾਰ ਕੇ ਅੱਜ ਵੀ ਉਹ ਮਾਰ ਕੇ ਇਹ ਸਜ਼ਾ ਦਿੰਦੇ ਨੇ। ਜਦੋਂ ਸਾਰੇ ਇਕੱਠੇ ਹੋ ਕਰਕੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਉਸ ਵੇਲੇ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਕੇ ਆ ਜਿਹੜਾ ਆਪਾਂ ਜਕਾਰਾ ਲਾਉਂਦੇ ਹਾਂ, ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਗੁਰੂ ਨਾਨਕ ਸਾਹਿਬ ਨੇ ਬਗਦਾਦ ਦੀ ਧਰਤੀ 'ਤੇ ਜਕਾਰਾ ਲਾਇਆ, ਗੁਰਬਰ ਅਕਾਲ ਸਤਿ ਸ੍ਰੀ ਅਕਾਲ ਤੇਰੀ ਮਹਿਮਾ ਪਰਮ ਪਾਲ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਜਕਾਰਾ ਲਾਇਆ ਹੈ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਉਹ ਜਿੰਨੇ ਪੱਥਰ ਮਾਰਨ ਵਾਸਤੇ ਆਏ ਸਨ ਉਹ ਜੜ ਹੋ ਗਏ। ਦਸਤਗੀਰ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਜਿਨ੍ਹਾਂ ਚੇਲਿਆਂ ਨੂੰ ਤੂੰ ਭੇਜਿਆ ਨਾ ਉਹ ਪੀਰ ਨੂੰ ਖਤਮ ਕਰਨ ਦੇ ਲਈ, ਉਹ ਤਾਂ ਉੱਥੇ ਜੜ ਹੋਏ ਖਲੋਤੇ ਨੇ। ਹੁਣ ਉਹ ਪੀਰ ਚੱਲ ਕੇ ਆਪ ਆਇਆ ਔਰ ਦੇਖਿਆ ਕਿ ਸੱਚਮੁੱਚ ਜਿਹੜੇ ਮਾਰਨ ਗਏ ਸਨ ਉਹ ਉੱਥੇ ਜੜ ਹੋਏ ਖਲੋਤੇ ਨੇ। ਉਹ ਦਸਤਗੀਰ ਪੀਰ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਸ ਕਲਾ ਨੂੰ ਮੰਨਿਆ। ਉਹ ਇਸਲਾਮਿਕ ਧਰਮ ਕੇਂਦਰ ਹੈ, ਵਿੱਦਿਅਕ ਕੇਂਦਰ ਹੈ, ਉਹ ਗੱਲਾਂ ਦੇ ਨਾਲ ਸਮਝਣ ਵਾਲੇ ਨਹੀਂ ਸਨ। ਗੁਰੂ ਨਾਨਕ ਸਾਹਿਬ ਜੀ ਦੀ ਇਹ ਕਲਾ ਦੇ ਕਰਕੇ ਚਤੁਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰੇ। ਉਸ ਵੇਲੇ ਗੁਰੂ ਨਾਨਕ ਸੁਣ ਮਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸਕਾ ਘਰਹਾਨਾ ਭਾਈ ਮਰਦਾਨਾ ਜੀ ਨੂੰ ਕਿ ਕਿਹੜੇ ਪੀਰ ਨੇ ਇਹਨਾਂ ਦਾ ਘਰਾਣਾ ਕਿਹੜਾ ਏ ਤੇ ਭਾਈ ਮਰਦਾਨੇ ਨੇ ਦੱਸਿਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ ਭਾਈ ਮਰਦਾਨਾ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਉਹ ਰੱਬ ਆਪ ਸੰਸਾਰ ਦੇ ਵਿੱਚ ਫਕੀਰ ਦਾ ਰੂਪ ਧਾਰਨ ਕਰਕੇ ਆਇਆ ਹੈ ਰੱਬ ਫਕੀਰ ਇੱਕੋ ਪਹਿਚਾਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਧਰਤ ਆਕਾਸ ਚਹੂੰ ਦੇ ਸਜਾਨਾ ਤੁਸੀਂ ਨਹੀਂ ਜਾਣਦੇ ਕੌਣ ਨੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਧਰਤ ਆਕਾਸ ਚਹੂ ਦੇ ਸਜਾਨਾ ਭਾਵੇਂ ਧਰਤੀ ਹੈ ਭਾਵੇਂ ਆਕਾਸ਼ ਹੈ ਭਾਵੇਂ ਚਾਰੇ ਦਿਸ਼ਾਵਾਂ ਦੇ ਵਿੱਚ ਇਹਨਾਂ ਦਾ ਪ੍ਰਤਾਪ ਮੰਨਿਆ ਜਾ ਰਿਹਾ ਉਸ ਵੇਲੇ ਦਸਤਗੀਰ ਨੇ ਆਪਣੀ ਭੁੱਲ ਦੀ ਮੁਆਫ਼ੀ ਮੰਗੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਤੁਸੀਂ ਕਿਰਪਾ ਕਰੋ ਇਹ ਮੇਰੇ ਜਿਹੜੇ ਸੇਵਕ ਨੇ ਠੀਕ ਹੋਣ ਇਹ ਸ਼ੁੱਧ ਬੁੱਧ ਇਹਨਾਂ ਦੀ ਆਵੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਜਾ ਮਰਦਾਨਿਆਂ ਸਤਨਾਮ ਵਾਹਿਗੁਰੂ ਕਹਿ ਉਸ ਵੇਲੇ ਇਸੇ ਤਰ੍ਹਾਂ ਹੋਇਆ ਵਾਹਿਗੁਰੂ ਕਹਿਣ ਦੇ ਨਾਲ ਉਹਨਾਂ ਦੀ ਸ਼ੁੱਧ ਬੁੱਧ ਵਾਪਸ ਆਈ ਦਸਤਗੀਰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਨਾਲ ਲੈ ਗਿਆ ਉਹਨੇ ਮੰਨਿਆ ਕਿ ਇਹਨਾਂ ਦਾ ਪ੍ਰਤਾਪ ਬਹੁਤ ਵੱਡਾ ਹੈ ਪਰ ਉਹ ਕਹਿਣ ਲੱਗਾ ਕਿ ਜੇ ਤੁਸੀਂ ਰੱਬੀ ਫਕੀਰ ਹੋ ਮੈਨੂੰ ਇਹ ਦੱਸੋ ਕਿ ਕੋਈ ਉਹ ਕਿਸੇ ਦੇ ਧਰਮ ਜਿਹੜੇ ਚਿੰਨ੍ਹ ਹਨ ਜਾਂ ਧਰਮ ਦੇ ਕਾਇਦੇ ਕਾਨੂੰਨ ਨੇ ਜਾਂ ਜੋ ਸਾਡੀ ਸ਼ਰ੍ਹਾ ਹੈ ਇਹਨੂੰ ਤਾਂ ਰੱਬ ਦੇ ਫਕੀਰ ਭੰਗ ਨਹੀਂ ਕਰਦੇ ਮਹਾਰਾਜ ਕਹਿੰਦੇ ਤੇਰਾ ਸਵਾਲ ਕੀ ਹੈ ਕਹਿਣ ਲੱਗਾ ਕਿ ਸਾਡੇ ਇਸਲਾਮੀ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਮੁਹੰਮਦ ਸਾਹਿਬ ਨੇ 14 ਤਬਕ ਕਹੇ ਨੇ 7 ਆਕਾਸ਼ ਤੇ 7 ਪਤਾਲ ਤੁਸੀਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਦੀ ਗੱਲ ਕਰ ਰਹੇ ਮਹਾਰਾਜ ਕਹਿਣ ਲੱਗੇ ਦਸਤਗੀਰ ਕਹਿੰਦਾ ਮੈਨੂੰ ਇਹ ਦੱਸੋ ਕਿ ਮੁਹੰਮਦ ਸਾਹਿਬ ਗਲਤ ਸਨ ਜਾਂ ਇੱਥੇ ਤੁਸੀਂ ਗਲਤ ਕਹਿ ਰਹੇ ਹੁਣ ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ ਉਹ ਕਿਸੇ ਦੇ ਮਤ ਨੂੰ ਇਸ ਤਰ੍ਹਾਂ ਗਲਤ ਨਹੀਂ ਕਹਿੰਦੇ ਹਾਂ ਕੋਈ ਦਲੀਲ ਦੇ ਕਰਕੇ ਤੁਸੀਂ ਗੱਲ ਕਰੋਗੇ ਨਾ ਉਹਨਾਂ ਦੀ ਸਮਝ ਵਿੱਚ ਪਵੇਗੀ ਤੇ ਉਹ ਆਪ ਮੰਨਣ ਨੂੰ ਤਿਆਰ ਹੋ ਜਾਣਗੇ ਪਰ ਜੇ ਤੁਸੀਂ ਉੱਥੇ ਖਲੋ ਕਰਕੇ ਕਿਸੇ ਨੂੰ ਬੁਰਾ ਭਲਾ ਕਹੋ ਕਿਸੇ ਦੇ ਪਹਿਰਾਵੇ ਨੂੰ ਕਿਸੇ ਦੇ ਮਜ਼ਹਬ ਨੂੰ ਉਹਨੂੰ ਸੱਟ ਵੱਜੇਗੀ ਔਰ ਉਹ ਗੱਲ ਨਹੀਂ ਕਰੇਗਾ ਉਹ ਉਸੇ ਤਰ੍ਹਾਂ ਦਾ ਜਵਾਬ ਦੇਵੇਗਾ ਜਿਸ ਤਰ੍ਹਾਂ ਦਾ ਤੁਸੀਂ ਉਹਨੂੰ ਕਿਹਾ ਹੋਵੇਗਾ ਅੱਜ ਆਪਾਂ ਦੇਖਦੇ ਹਾਂ ਕਿ ਉਹ ਸਟੱਡੀ ਸਾਡੀ ਘੱਟ ਹੈ ਆਪਾਂ ਪੜ੍ਹ ਘੱਟ ਰਹੇ ਹਾਂ ਪੜ੍ਹਾਈ ਘੱਟ ਕਰ ਰਹੇ ਹਾਂ ਜਿਹੜਾ ਵਾਦ ਵਿਵਾਦ ਹੈ ਉਹ ਬਹੁਤਾ ਕਰ ਰਹੇ ਹਾਂ ਆਪਾਂ ਝੱਟ ਕਿਸੇ ਦੇ ਵਰਨ ਨੂੰ ਕਿਸੇ ਦੇ ਮਜ਼ਹਬ ਨੂੰ ਕਿਸੇ ਦੇ ਪਹਿਰਾਵੇ ਨੂੰ ਟਾਰਗੇਟ ਕਰਦੇ ਹਾਂ ਉਹ ਫਿਰ ਉੱਦਾਂ ਦਾ ਹੀ ਅੱਗੋਂ ਜਵਾਬ ਦੇਵੇਗਾ ਕਿਸੇ ਦੇ ਬਾਪ ਨੂੰ ਬੁਰਾ ਭਲਾ ਕਹਾਂਗੇ ਤਾਂ ਉਹ ਵੀ ਅੱਗੋਂ ਉਸੇ ਤਰ੍ਹਾਂ ਦਾ ਹੀ ਜਵਾਬ ਦੇਵੇਗਾ ਨਾ ਗੁਰੂ ਨਾਨਕ ਸਾਹਿਬ ਨੇ ਕਿਹਾ ਮਹਾਰਾਜ ਕਹਿੰਦੇ ਨਹੀਂ ਮੁਹੰਮਦ ਸਾਹਿਬ ਵੀ ਠੀਕ ਨੇ ਅਸੀਂ ਵੀ ਠੀਕ ਹਾਂ ਕਹਿੰਦਾ ਦਸਤਗੀਰ ਦੋਵੇਂ ਗੱਲਾਂ ਇੱਕ ਕਿਸ ਤਰ੍ਹਾਂ ਹੋ ਸਕਦੀਆਂ ਨੇ ਮਹਾਰਾਜ ਕਹਿੰਦੇ ਅਸਲ ਵਿੱਚ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਜਿੰਨੀ ਕੁ ਪਰਮਾਤਮਾ ਨੇ ਖੁਦਾ ਨੇ ਕਿਸੇ ਨੂੰ ਨਜ਼ਰ ਦਿੱਤੀ ਹੋਵੇ ਨਾ ਉਹ ਓਨਾ ਕੁ ਹੀ ਦੇਖ ਸਕਦਾ ਹੈ ਮੁਹੰਮਦ ਸਾਹਿਬ ਨੇ 14 ਤਬਕ ਦੇਖੇ ਨੇ ਅਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲਾਂ ਦੀ ਸੋਝੀ ਦਿੱਤੀ ਹੁਣ ਇੱਥੇ ਇੱਕ ਹੋਰ ਕਲਾ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬਗਦਾਦ ਦੀ ਧਰਤੀ 'ਤੇ ਦਿਖਾਈ ਕਿਉਂਕਿ ਚਤੁਰ ਦਸਾ ਕੀਨੋ ਵਾਲੇ ਆਪਣਾ ਸਭ ਤੋਂ ਵੱਡਾ ਸਤਿਗੁਰ ਨਾਨਕ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਪਪੀਰ ਕਹਿਣ ਲੱਗਾ ਕਿ ਮੈਨੂੰ ਯਕੀਨ ਕਿਸ ਤਰ੍ਹਾਂ ਹੋਵੇ ਆ ਜਿਹੜੇ ਹੁਣ ਸਾਡੇ ਤਰਕ ਬਿਰਤੀ ਵਾਲੇ ਕਹਿੰਦੇ ਨੇ ਇਹ ਕਿਸ ਤਰ੍ਹਾਂ ਹੋ ਸਕਦਾ ਮਹਾਰਾਜ ਕਹਿੰਦੇ ਫਿਰ ਸਾਡੇ ਨਾਲ ਤੁਸੀਂ ਚੱਲੋ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਦਸਤਗੀਰ ਕਹਿਣ ਲੱਗਾ ਮਹਾਰਾਜ ਮੇਰੀ ਉਮਰ ਲਮੇਰੀ ਹੈ ਮੈਂ ਤਾਂ ਬਿਰਧ ਹਾਂ ਮੇਰਾ ਪੁੱਤਰ ਤੁਸੀਂ ਨਾਲ ਲੈ ਜਾਓ ਹਾਂ ਜੋ ਇਹ ਕਹੇਗਾ ਕਿ ਮੈਂ ਮੰਨ ਲਾਂਗਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਪਾਤਾਲਾ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਹੁਣ ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਸਾਹਿਬ ਚਤੁਰ ਦਿਸਾ ਕੀਨੋ ਵਾਲੇ ਆਪਣਾ ਮਹਾਰਾਜ ਜੀ ਨੇ ਦਸਤਗੀਰ ਦਾ ਪੁੱਤਰ ਨਾਲ ਲਿਆ ਔਰ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਮਹਾਰਾਜ ਜੀ ਨੇ ਸੁਰਤ ਰਾਹੀਂ ਦਸਤਗੀਰ ਦੇ ਪੁੱਤਰ ਨੂੰ ਨਾਲ ਲੈ ਕੇ ਗਏ ਸਰੀਰ ਉੱਥੇ ਬੈਠੇ ਨੇ ਪਰ ਗੁਰੂ ਸਾਹਿਬ ਜੀ ਨੇ ਸੁਰਤ ਰਾਹੀਂ ਉਹਨੂੰ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਦੀ ਸੋਝੀ ਕਰਾ ਦਿੱਤੀ ਔਰ ਦਸਤਗੀਰ ਦਾ ਪੁੱਤਰ ਜਿਹੜਾ ਸੀ ਨਾ ਉਹ ਥੱਕ ਕੇ ਕਹਿਣ ਲੱਗਾ ਵਾਹਿਗੁਰੂ ਨਾਨਕ ਸਾਹਿਬ ਨੂੰ ਕਿ ਮੇਰੀ ਹੁਣ ਬੇਨਤੀ ਮੰਨੋ ਮੈਨੂੰ ਵਾਪਸ ਲੈ ਚੱਲੋ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਉਹਦੀ ਸੁਰਤ ਫਿਰ ਜਗਾਈ ਸੰਸਾਰ ਦੇ ਵਿੱਚ ਅਤੇ ਆਪਣੇ ਪਿਤਾ ਅੱਬਾ ਨੂੰ ਦੱਸਦਾ ਕਹਿਣ ਲੱਗਾ ਅੱਬਾ ਇਹ ਸੱਚ ਕਹਿੰਦੇ ਨੇ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਨੇ ਮੈਂ ਥੱਕ ਗਿਆ ਪਰ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾ ਇਹਨਾਂ ਦਾ ਕੋਈ ਅੰਤ ਨਹੀਂ ਹੈ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ, ਚਤੁਰ ਦਸਾ ਕੀਨੋ ਬਾਲੇ ਆਪਣਾ, ਕਹਿਣ ਲੱਗਾ ਇੱਕ ਮੇਰੀ ਬੇਨਤੀ ਹੈ, ਹੁਣ ਮੇਰੇ ਕੁਝ ਸਵਾਲ ਨੇ ਮਨ ਦੇ ਵਿੱਚ, ਉਹਨਾਂ ਸਵਾਲਾਂ ਦਾ ਆਪ ਉੱਤਰ ਦਿਓ, ਮੈਂ ਆਪ ਨੂੰ ਖੁਦਾ ਦਾ ਰੂਪ ਮੰਨਿਆ ਹੈ। ਮਹਾਰਾਜ ਕਹਿੰਦੇ ਪੁੱਛ। ਪਹਿਲਾ ਸਵਾਲ ਦਸਤਗੀਰ ਨੇ ਕੀਤਾ, ਮੈਨੂੰ ਇਹ ਦੱਸੋ ਕਿ ਖੁਦਾ ਤੋਂ ਪਹਿਲਾਂ ਕੀ ਸੀ। ਦੂਜਾ ਸਵਾਲ ਦਸਤਗੀਰ ਨੇ ਕੀਤਾ, ਮੈਨੂੰ ਇਹ ਦੱਸੋ ਕਿ ਉਹ ਖੁਦਾ ਕੁਝ ਕਰਦਾ ਵੀ ਹੈ, ਉਹਦੇ ਤੋਂ ਪਹਿਲਾਂ ਕੀ ਸੀ ਅਤੇ ਉਹ ਰਹਿੰਦਾ ਕਿੱਥੇ ਹੈ, ਉਹ ਕੁਝ ਕਰਦਾ ਵੀ ਹੈ। ਇਹ ਤਿੰਨ ਸਵਾਲ ਕੀਤੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਵੀ ਉਹਨੂੰ ਉਸ ਢੰਗ ਦੇ ਨਾਲ ਦਿੱਤਾ ਜਿਹਦੇ ਨਾਲ ਉਹਦੀ ਸਮਝ ਵਿੱਚ ਪੈ ਜਾਵੇ। ਸਤਿਗੁਰੂ ਕਹਿਣ ਲੱਗੇ, ਇੱਕ ਮੋਹਰਾਂ ਦਾ ਥਾਲ ਮੰਗਵਾ ਦਸਤਗੀਰ, ਹੁਣ ਉੱਥੋਂ ਦਾ ਬਗਦਾਦ ਦੀ ਧਰਤੀ ਦਾ ਵੱਡਾ ਪੀਰ ਹੈ, ਧਾਰਮਿਕ ਆਗੂ ਵੀ ਹੈ ਅਤੇ ਰਾਜਨੀਤਿਕ ਆਗੂ ਵੀ ਹੈ। ਉਸ ਵੇਲੇ ਉਹਨੇ ਛੇਤੀ ਨਾਲ ਥਾਲ ਭਰ ਕੇ ਮੋਹਰਾਂ ਦਾ ਮੰਗਵਾ ਦਿੱਤਾ। ਮਹਾਰਾਜ ਕਹਿੰਦੇ ਦਸਤਗੀਰ ਇਹਦੀ ਗਿਣਤੀ ਕਰ। ਉਹ ਗਿਣਤੀ ਕਰਦਾ ਹੈ, ਇੱਕ ਦੋ ਤਿੰਨ। ਗੁਰੂ ਨਾਨਕ ਸਾਹਿਬ ਜੀ ਨੇ ਰੋਕ ਦਿੱਤਾ। ਮਹਾਰਾਜ ਕਹਿੰਦੇ ਦੁਬਾਰਾ ਕਰ। ਉਹ ਫਿਰ ਕਹਿੰਦਾ ਇੱਕ। ਮਹਾਰਾਜ ਕਹਿੰਦੇ ਇਸ ਤੋਂ ਪਹਿਲੀ ਗੱਲ ਕਰ। ਉਹ ਕਹਿਣ ਲੱਗਾ ਕਿ ਇੱਕ ਤੋਂ ਪਹਿਲਾਂ ਕੁਝ ਨਹੀਂ। ਮਹਾਰਾਜ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਕਿ ਗਿਣਤੀ ਇੱਕ ਤੋਂ ਪਹਿਲਾਂ ਕੁਝ ਨਹੀਂ, ਖੁਦਾ ਤੋਂ ਪਹਿਲਾਂ ਵੀ ਕੁਝ ਨਹੀਂ, ਕਿਉਂਕਿ ਜਿੰਨਾ ਪਸਾਰਾ ਹੈ ਉਹ ਇੱਕ ਪਰਮਾਤਮਾ ਦਾ ਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆ। ਕਹਿਣ ਲੱਗਾ ਦੂਜਾ ਸਵਾਲ ਕਿ ਉਹ ਰਹਿੰਦਾ ਕਿੱਥੇ ਹੈ। ਮਹਾਰਾਜ ਕਹਿੰਦੇ ਦੁੱਧ ਦਾ ਕਟੋਰਾ ਮੰਗਵਾ। ਉਹਨੇ ਮੰਗਵਾਇਆ। ਮਹਾਰਾਜ ਕਹਿੰਦੇ ਇਸ ਦੁੱਧ ਵਿੱਚ ਦੱਸ ਕੀ ਹੈ। ਉਹ ਕਹਿਣ ਲੱਗਾ ਦੁੱਧ ਤਾਂ ਦੁੱਧ ਹੈ, ਇਹਦੇ ਵਿੱਚ ਕੀ ਹੋਵੇਗਾ, ਬਿਲਕੁਲ ਪਿਓਰ ਸ਼ੁੱਧ ਹੈ। ਮਹਾਰਾਜ ਕਹਿੰਦੇ ਦੱਸ ਇਹਦੇ ਵਿੱਚ ਮੱਖਣ ਹੈ। ਕਹਿੰਦਾ ਹਾਂ ਮਹਾਰਾਜ ਉਹ ਤਾਂ ਹੈ। ਮਹਾਰਾਜ ਕਹਿੰਦੇ ਫਿਰ ਦਿਸਦਾ ਕਿਉਂ ਨਹੀਂ। ਕਹਿੰਦਾ ਸਤਿਗੁਰੂ ਇਹਨੂੰ ਰਿੜਕਣਾ ਪਵੇਗਾ, ਜਾਗ ਲਾ ਕੇ ਜਮਾ ਕੇ ਰਿੜਕਾਂਗੇ ਤੇ ਫਿਰ ਮੱਖਣ ਨਿਕਲੇਗਾ। ਮਹਾਰਾਜ ਕਹਿੰਦੇ ਦਸਤਗੀਰ ਤੇਰੇ ਦੂਜੇ ਸਵਾਲ ਦਾ ਉੱਤਰ ਹੈ ਕਿ ਖੁਦਾ ਦਾ ਨਿਵਾਸ ਸਾਰਿਆਂ ਦੇ ਵਿੱਚ ਹੈ, ਪਰ ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ, ਜਦੋਂ ਸ਼ਬਦ ਦੀ ਜਾਗ ਲਾ ਕਰਕੇ ਉਹਨੂੰ ਰਿੜਕਦੇ ਹਾਂ। ਸ਼ਬਦ ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਗਲ ਬਨਸਪਤ ਮੈਂ ਵੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਉਹ ਗੁਰੂ ਨਾਨਕ ਸਾਹਿਬ ਜੀ ਦੇ ਉੱਤਰ ਸੁਣ ਕੇ ਬੜਾ ਪ੍ਰਭਾਵਿਤ ਹੋਇਆ। ਕਹਿਣ ਲੱਗਾ ਮਹਾਰਾਜ ਮੇਰਾ ਤੀਜਾ ਸਵਾਲ ਸੀ, ਉਹ ਕੁਝ ਕਰਦਾ ਵੀ ਹੈ ਕਿ ਵਿਹਲਾ ਰਹਿੰਦਾ ਹੈ। ਮਹਾਰਾਜ ਕਹਿੰਦੇ ਦਸਤਗੀਰ ਸਾਰੇ ਸਵਾਲ ਸਿੰਘਾਸਨ ਤੇ ਬੈਠ ਕੇ ਕਰੇਗਾ, ਅਸੀਂ ਉੱਤਰ ਦੇ ਰਹੇ ਹਾਂ। ਉੱਤਰ ਦੇਣ ਵਾਲੇ ਨੂੰ ਗੁਰੂ ਮੰਨਿਆ ਹੈ, ਫਿਰ ਉਹਦਾ ਸਤਿਕਾਰ ਨਹੀਂ ਬਣਦਾ। ਛੇਤੀ ਨਾਲ ਦਸਤਗੀਰ ਆਪਣੇ ਸਿੰਘਾਸਨ ਤੋਂ ਉੱਠ ਖੜਾ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਤੁਸੀਂ ਸਿੰਘਾਸਨ 'ਤੇ ਬੈਠੋ। ਮਹਾਰਾਜ ਉਹ ਸਿੰਘਾਸਨ 'ਤੇ ਬੈਠ ਗਏ ਅਤੇ ਬੈਠ ਕਰਕੇ ਸਤਿਗੁਰੂ ਚੁੱਪ ਕਰ ਗਏ। ਦਸਤਗੀਰ ਕਹਿੰਦਾ ਮਹਾਰਾਜ ਮੇਰਾ ਤੀਜੇ ਸਵਾਲ ਦਾ ਉੱਤਰ ਕਿ ਉਹ ਕੁਝ ਕਰਦਾ ਹੈ। ਮਹਾਰਾਜ ਕਹਿੰਦੇ ਹਾਂ ਦਸਤਗੀਰ ਉਹ ਇਹੋ ਕਰਦਾ ਹੈ। ਕਹਿੰਦਾ ਮਹਾਰਾਜ ਕੀ? ਮਹਾਰਾਜ ਕਹਿੰਦੇ ਇੱਕ ਛਿੰਨ ਦੇ ਵਿੱਚ ਤਖਤਾਂ 'ਤੇ ਬੈਠੇ ਨੂੰ ਲਾ ਕੇ ਥੱਲੇ ਰੱਖ ਦਿੰਦਾ ਹੈ ਅਤੇ ਆਮ ਜੇ ਬੰਦੇ ਨੂੰ ਇੱਕ ਛਿੰਨ ਦੇ ਵਿੱਚ ਉਹ ਤਖਤ ਬਖਸ਼ ਦਿੰਦਾ ਹੈ। ਛਿੰਨ ਮੈਂ ਰਾਉ ਰੰਕ ਕੋ ਕਰੇ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਇਹ ਤਾਂ ਕੋ ਵਿਵਹਾਰੇ। ਚਤੁਰ ਦਸਾ ਕੀਨੋ ਬਾਲੇ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੇ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੈ, ਦਿਆਲ ਪੁਰਖ ਬਖਸੰਦ, ਜੋ ਮਾਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੇ। ਇਸ ਲਈ ਉਹ ਵੱਡੇ ਦਾਤੇ ਤੋਂ ਮੰਗੀਏ। ਅਕਾਲ ਪੁਰਖ ਦੇ ਲੜ ਲਾਇਆ ਗੁਰੂ ਸਾਹਿਬ ਜੀ ਨੇ ਸਾਡੇ ਲਈ, ਤਾਂ ਸਾਡੇ ਕੋਲ ਨਾ ਤਾਂ ਕੋਈ ਗਿਆਨ ਹੈ, ਨਾ ਕੋਈ ਸਾਡਾ ਆਪਣਾ ਧਿਆਨ ਹੈ, ਨਾ ਕੋਈ ਸਾਡਾ ਚੰਗਾ ਕਰਮ ਹੈ, ਬਸ ਅਸੀਂ ਤਾਂ ਮਹਾਰਾਜ ਇਹ ਜਾਣਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ। ਜੇ ਆਓ ਗੁਰ ਸੰਗਤ ਜੀ, ਅਗਲੇ ਸਮੇਂ ਵਾਸਤੇ ਸਾਡੇ ਅਤਿ ਸਨਮਾਨਯੋਗ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਤਖਤ ਸ਼੍ਰੀ ਦਮਦਮਾ ਸਾਹਿਬ, ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ, ਭੁੱਲਾਂ ਦੀ ਮੁਆਫੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਤਕਾਰ ਜੋ ਗਿਆਨੀ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਗੁਰਬਾਣੀ ਦੀ ਕਥਾ ਸਰਵਣ ਕਰਾਈ ਹੈ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਸੰਗਤਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਮਹਾਂਪੁਰਸ਼ ਸ਼੍ਰੀ ਨਾਭ ਕਾਬਲ ਰਾਜਾ ਸਾਹਿਬ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸੱਜੇ ਹਨ। ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋਰ ਸੇਵਾ ਨਿਭਾਈ ਜਾ ਰਹੀਆਂ ਨੇ। ਗੁਰੂ ਘਰ ਵੱਲੋਂ ਤਿੰਨਾਂ ਨੂੰ ਜੀ ਆਇਆਂ ਆਖਦੇ ਹਾਂ। ਹੁਣ ਸਮਾਂ ਗਿਆਨੀ ਭਾਈ ਜਗਤਾਰ ਸਿੰਘ ਸਿੰਘ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੱਡ ਗ੍ਰੰਥੀ ਸਾਹਿਬਾਨ ਜੋ ਅੱਜ ਹੀ ਸਾਡੇ ਕੋਲ ਪਹੁੰਚੇ ਹਨ, ਸੰਗਤਾਂ ਵੱਲੋਂ ਤਿੰਨਾਂ ਨੂੰ ਜੀ ਆਇਆਂ ਆਖਦੇ ਹਾਂ। ਆਓ ਤਿੰਨਾਂ ਪਾਸੋਂ ਬੜੇ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जुगो जुग अटल छबर शतर तख्त दे मालक हाजरा हजूर जहरा जहूर सर्ब कला भरपूर प्रतख ते समरथ सतगुरु गुरु गरीब नवास धन धन श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर बहुत ही सुंदर स्थान पावन स्थान गुरुद्वारा दशमेश कल्चर सेंटर जी दे पावन स्थानां ते ऐतवार दे विशेष दीवाना दियां हाजरियां भर रही गुरु की साजी ने बाजी सत्कारयोग साध संगत जी हो बड़भागे हाँ आप सारे ही जिन्हां नूं महान सतगुरु जी दे महान चरणां विच जुड़ बैठण दा सतसंगत करन दा सुभाग समा नसीब होया है और उस प्राप्त हुए समय दा पूरा पूरा लाभ उठाउंदिआं होइआं आप जी ने गुरु दरबार अंदर जुड़ बैठ करके अति सत्कारयोग गुरमुख प्यारे गुरुद्वारा मंजी साहब श्री अमृतसर साहब जी दे कथावाचक ज्ञानी जी होरां पासों भाई मिहर सिंह जी होरां पासों आप जी ने कथा विचारां सरवण कीतियां ने उन्होंने गुरु नानक साहब जी महाराज सच्चे पातशाह जी दे कुछ प्रसंग इतिहासक घटनावां तुहाडे नाल सांझियां कीतियां ने समुची कथा दे विचों एक गल सामने आ रही सी भी गुरु बहुत बड़ा परोपकारी है गुरु ने मनुखता ते संसार ते बहुत बड़े परोपकार किए ने आपां इसे विषय नाल संबंधित कुछ क विचारां दी सांझ पाउणी है आओ उस तो पहला एक बार सारी संगत अदब सहत प्रेम नाल गुरु बख्शी फतेह दी सांझ पायो लगवायो हाजरी आखो जी वाहिगुरु जी का खालसा वाहिगुरु जी की फतेह। गुरबाणी दे अंदर परोपकार दा जिक्र पहल दे आधार ते कीता गया है जो तुसी गुरबाणी पढ़ोगे एक नहीं अनेकां बार परोपकार जां सरबत दे भले दी गल जां बुरियां दे भी भले दी गल आएगी। तुसी सुखमनी साहिब पढ़दे हो उहदे विच बड़ी आसान ते बड़ी सौखीन बाणी है गुरु साहब जी ने उस बाणी के अंदर तो इतों तक कहता भी मिथ्या तन नहीं पर उपकारा सारे नूं पंगति कंठ भी है रटे लगी है याद है इस तो अगलियां पंगतियां भी याद होणगियां मिथ्या बास लेत बेकारा पर ये पंगति बहुत ध्यान मंगती है साहब कहिंदे ने मिथ्या तन नहीं पर उपकारा जिहड़ा साडा तन है ये शरीर है इहदी अहमियत बहुत वड्डी है गुरबाणी दे विच इहनूं बहुत तरीके दे नाल सानूं समझाया भी ये मनुखा जन्म कोई छोटी प्राप्ति नहीं है बहुत वड्डी प्राप्ति है और बड़ी देर बाद मनुख नूं प्राप्त होया है। इहदे बारे तां आपां पढ़दे हां ना भी इस तों पहलां कित्थों कित्थों लंघ के आया कई जन्म पै कीट पतंगा कई जन्म गज मीन कुरंगा इथों तक किवें आया महाराज कहिंदे चिरां तो बाद बड़ी समय तो बाद वक्त मिले है। सीधा जिहा अर्थ है भी मनुखा देही बहुत उत्तम है 84 लाख जूनां तो श्रेष्ठ मन्नी गई है इसे नूं दुर्लभ आखिया कीमती आखिया। देखो भगत कबीर साहब ते भी कहिंदे कबीर मानस जन्म दुलंभ है होए ना बारन बार ज्यों बन फल पाके भोएंगे रहे बोहर ना लागे डार। इथों तक भगत रविदास साहब जी ने तो इस मनुखा जन्म की अहमियत का जो जिक्र किया है वह कहते कोई सौटी प्राप्ति नहीं है ये प्राप्ति जो हुई है ये पिछे बहुत बड़ी मशक्कत है बहुत बड़ी घालण है। भगत रविदास साहब जी का बड़ा प्यारा वचन है दुर्लभ जन्म पुन फल पायो साहब कहते यह दुर्लभ जन्म है जेड़ा बेशकीमती जन्म है अमोलक जन्म है जेड़ा ये पिछले किए हुए पुन कर्मां दा फल है उहदे विच भगती भी आ गई उहदे विच बहुत कुछ आ गया पुन फल पायो। पर अगे उन्होंने आख्या कहिंदे बिरथा जात अविवेकै विवेक की घाट करके विवेक की अणहोंद करके ये व्यर्थ जा रहे हैं
ਇਹਦੀ ਅਹਿਮੀਅਤ ਨੂੰ ਮਨੁੱਖ ਨੇ ਜਾਣਿਆ ਨਹੀਂ ਹੈ। ਜੀਵਨ ਕਿੰਨਾ ਕੀਮਤੀ ਹੈ, ਜੀਵਨ ਨੂੰ ਸੰਭਾਲਣਾ ਸੀ, ਜੀਵਨ ਨੂੰ ਪਰਮਾਤਮਾ ਵਾਲੇ ਪਾਸੇ ਲਾਉਣਾ ਸੀ, ਪਰ ਇਹ ਜੀਵਨ ਨੂੰ ਦਾਤੇ ਲਾਤਾ ਧਨ ਦੀ ਖਾਤਰ, ਮਾਇਆ ਦੀ ਖਾਤਰ, ਪਦਾਰਥਾਂ ਦੀ ਖਾਤਰ, ਇਸ ਕਰਕੇ ਮਹਾਰਾਜ ਕਹਿੰਦੇ ਬਿਰਥਾ ਜਾਤ ਅਵਿਵੇਕੈ, ਵਿਵੇਕ ਦੀ ਘਾਟ ਕਰਕੇ। ਇਸੇ ਕਰਕੇ ਆਪਾਂ ਰੋਜ਼ ਸਤਿਗੁਰੂ ਦੇ ਕੋਲ ਅਰਦਾਸ ਵੀ ਕਰਦੇ ਹਾਂ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ। ਜਿੱਦਣੇ ਵਿਵੇਕ ਦਾਨ ਆ ਗਿਆ ਨਾ, ਉਦਣੇ ਪਤਾ ਲੱਗੇਗਾ ਵੀ ਸਭ ਤੋਂ ਵੱਡੀ ਬਖਸ਼ਿਸ਼ ਕੀ ਹੈ, ਸੰਭਾਲਣ ਵਾਲੀ ਚੀਜ਼ ਕੀ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਜੇ ਇਸ ਚੀਜ਼ ਦੀ ਸਮਝ ਨਹੀਂ ਆਈ ਤਾਂ ਜਿਹੜਾ ਇਹ ਤਨ ਮਿਲੇ ਹੈ, ਜਿਹੜਾ ਇਹ ਸਰੀਰ ਮਿਲੇ ਹੈ, ਜਿਹੜਾ ਬੜੀ ਦੇਰ ਬਾਅਦ ਮਿਲੇ ਹੈ, ਬੜੀ ਮੁਸ਼ਕਤ ਤੋਂ ਬਾਅਦ ਮਿਲੇ ਹੈ, ਜਿਹਨੂੰ ਦੁਰਲੱਭ ਆਖਿਆ, ਇਹ ਵਿਅਰਥ ਚਲਾ ਜਾਏਗਾ। ਵਿਅਰਥ ਕਿਵੇਂ ਜਾਏਗਾ ਜੇ ਵਿਵੇਕ ਨਹੀਂ ਹੈ? ਫਿਰ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਫਿਰ ਤਾਂ ਬਸ ਰਾਤਾਂ ਸੌਂ ਕੇ ਲੰਘ ਗਈਆਂ, ਦਿਨ ਖਾ ਪੀ ਕੇ ਲੰਘ ਗਿਆ, ਖਾਣਾ ਪੀਣਾ, ਹੱਸਣਾ ਸੌਣਾ, ਇਹਦੇ ਵਿੱਚ ਹੀ ਉਲਝੇ ਰਹੇ, ਮੌਤ ਭੁੱਲ ਗਈ, ਪਰਮਾਤਮਾ ਭੁੱਲ ਗਿਆ ਤੇ ਜੀਵਨ ਵਿਅਰਥ ਚਲਾ ਗਿਆ। ਜਾਂ ਫਿਰ ਮਹਾਰਾਜ ਕਹਿੰਦੇ ਨੇ ਮਨੁੱਖ ਦੇ ਕੋਲ ਜਦੋਂ ਵਿਵੇਕ ਨਾ ਰਿਹਾ, ਫਿਰ ਇਹਨੇ ਕੀ ਕੀਤਾ, ਖਾਣ ਪੀਣ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਪੇਟ ਭਰਿਓ, ਪਸ਼ੂ ਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਮਨੁੱਖਾ ਜਨਮ ਦੀ ਬਾਜੀ ਹਾਰ ਗਿਆ। ਕਿਉਂ? ਪੇਟ ਭਰ ਕੇ ਖਾ ਲਿਆ, ਬਸ ਸੌ ਲਿਆ, ਸੌਣ ਤੇ ਖਾਣ ਤੋਂ ਅਗਲੀ ਗੱਲ ਹੈ ਹੀ ਕੁਝ ਨਹੀਂ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਪਰਉਪਕਾਰ ਦੀ ਭਾਵਨਾ ਪੈਦਾ ਹੋਣੀ ਬਹੁਤ ਵੱਡੀ ਕਿਰਪਾ ਕਰਕੇ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਪਰਉਪਕਾਰ ਕੀ ਹੁੰਦਾ, ਇਹਦਾ ਸੰਧੀ ਅਰਥ ਕੀ ਕੀਤਾ? ਪਰ ਹੁੰਦਾ ਪਰਾਇਆ, ਉਪਕਾਰ ਹੁੰਦਾ ਚੰਗਾ ਕੰਮ, ਭਲਾ ਕੰਮ, ਕਿਸੇ ਦੀ ਬਿਨਾਂ ਕਿਸੇ ਸਵਾਰਥ ਤੋਂ ਹੈਲਪ ਕਰਨੀ, ਮਦਦ ਕਰਨੀ, ਆਪਣੀ ਜਾਨ, ਆਪਣਾ ਜੀਵਨ, ਆਪਣੀ ਜ਼ਿੰਦਗੀ, ਆਪਣਾ ਸਭ ਕੁਝ ਖਤਰੇ 'ਚ ਪਾ ਕੇ ਕਿਸੇ ਦੂਸਰੇ ਦੀ ਹੈਲਪ ਕਰਨੀ, ਉਹਨੂੰ ਕਿਹਾ ਜਾਂਦਾ ਪਰਉਪਕਾਰ ਕਰਨਾ। ਪਰਉਪਕਾਰ ਕਰਨਾ ਸਾਰਿਆਂ ਦੇ ਹਿੱਸੇ ਨਹੀਂ ਆਇਆ। ਆਪਣੇ ਲਈ ਆਪਾਂ ਸੋਚਦੇ ਹਾਂ, ਪਰਿਵਾਰ ਲਈ ਸੋਚਦੇ ਹਾਂ, ਆਪਣੇ ਬੱਚਿਆਂ ਲਈ ਸੋਚਦੇ ਹਾਂ, ਪਰ ਦੂਸਰਿਆਂ ਲਈ ਇਹ ਪਰਉਪਕਾਰੀ ਗੁਰੂ ਦੇ ਹਿੱਸੇ ਆਇਆ। ਇਸੇ ਕਰਕੇ ਅਸੀਂ ਤੇ ਆਉਂਦੇ ਹਾਂ, ਜਾਂਦੇ ਹਾਂ, ਸਾਡਾ ਤਾਂ ਆਵਾ ਗਾਉਣ ਵਾਸਤੇ ਟਰਾਂਸਮੀਗ੍ਰੇਸ਼ਨ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਉਸ ਵਿੱਚਾਂ, ਪਰ ਜਿਹੜੇ ਭਗਤ ਜਾਣੇ, ਗੁਰੂ ਜਾਣੇ, ਉਹ ਤਾਂ ਪਰਉਪਕਾਰ ਕਰਨ ਲਈ ਹੀ ਆਉਂਦੇ ਨੇ। ਉਹਨਾਂ ਲਈ ਉਹ ਇਹ ਸ਼ਬਦ ਨੇ, ਜਨਮ ਮਰਨ ਦੁਹੂ ਮੈਂ ਨਾਹੀਂ। ਇਹਦਾ ਭਾਵ ਹੈ ਜਨਮ ਮਰਨ ਦੇ ਗੇੜ ਵਿੱਚ ਉਹ ਨਹੀਂ ਹੈਗੇ, ਨਾ ਉਹਨਾਂ ਨੂੰ ਜੰਮਣਾ, ਨਾ ਉਹਨਾਂ ਨੇ ਮਰਨਾ, ਉਹ ਤਾਂ ਆਏ ਨੇ ਜਨ ਪਰਉਪਕਾਰੀ, ਆਏ ਪਰਉਪਕਾਰ ਕਰਨ ਆਏ ਨੇ। ਜਿਵੇਂ ਗਿਆਨੀ ਜੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਹ ਪ੍ਰਸੰਗ ਤੁਹਾਡੇ ਨਾਲ ਸਾਂਝੇ ਕਰ ਰਹੇ ਸਨ, ਇਹ ਪਰਉਪਕਾਰੀ ਸੀ। ਗੁਰੂ ਨੇ ਕਿੱਡੇ ਪਰਉਪਕਾਰ ਕੀਤੇ ਦੇਖੋ, ਕਿਸੇ ਦੀ, ਕਿਸੇ ਨੂੰ ਪ੍ਰਸ਼ਾਦਾ ਪਾਣੀ ਦੇ ਦੇਣਾ, ਕਿਸੇ ਨੂੰ ਕੱਪੜਾ ਦੇ ਦੇਣਾ, ਕਿਸੇ ਦੀ ਪੈਸਿਆਂ ਨਾਲ ਮਦਦ ਕਰ ਦੇਣੀ, ਹੋਰ ਬਹੁਤ ਸਾਰੇ ਨੇ, ਪਰ ਸਭ ਤੋਂ ਵੱਡਾ ਪਰਉਪਕਾਰ ਕੀ ਹੈ? ਕਿਸੇ ਨੂੰ ਗਿਆਨ ਦੇ ਦੇਣਾ, ਕਿਸੇ ਨੂੰ ਅਗਿਆਨਤਾ ਵਿੱਚੋਂ ਕੱਢ ਲੈਣਾ, ਕਿਸੇ ਨੂੰ ਬੇਸਮਝੀ ਦੇ ਵਿੱਚੋਂ ਕੱਢ ਕੇ ਸਮਝ ਦੇ ਦੇਣੀ, ਕਿਸੇ ਨੂੰ ਜੀਵਨ ਜਿਉਣ ਦਾ ਸਲੀਕਾ ਦੇ ਦੇਣਾ, ਕਿਸੇ ਦੀ ਅਗਿਆਨਤਾ ਖਤਮ ਕਰ ਦੇਣੀ, ਇਹ ਸਭ ਤੋਂ ਵੱਡੀ ਪਰਉਪਕਾਰ ਦੀ ਗੱਲ ਹੈ। ਇਸ ਨੂੰ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਜਿਹੜੇ ਆਪਾਂ ਉਹਦੇ ਬਚਨ ਪੜ੍ਹਦੇ ਹਾਂ ਨਾ, ਪੰਜ ਵਾਰ ਗੰਗ ਜਾਏ ਪੰਜ ਵਾਰ ਪ੍ਰਾਗਨ ਹੈ ਤੈਸਾ ਪੁੰਨ ਏ ਗੁਰਸਿੱਖ ਕੋ ਨਿਭਾਏ ਕਾ। ਉਹਨਾਂ ਨੇ ਉਸ ਕਵਿਤ ਦੇ ਵਿੱਚ ਬਹੁਤ ਵੱਡੇ ਇਸ਼ਾਰੇ ਕੀਤੇ ਨੇ, ਪਰ ਉੱਥੇ ਉਹ ਕਹਿੰਦੇ ਨੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਗੁਰ ਸ਼ਬਦ ਸਿਖਾਏਗਾ। ਕਹਿਣ ਤੋਂ ਭਾਵ ਇਹ ਬਹੁਤ ਵੱਡਾ ਪੁੰਨ ਕਰਮ ਹੈ, ਇਹ ਬਹੁਤ ਵੱਡਾ ਪਰਉਪਕਾਰ ਹੈ ਗੁਰੂ ਸਾਹਿਬ ਜੀ ਨੇ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਪਰਉਪਕਾਰ ਬੜੇ ਨੇ, ਤਾਂ ਹੀ ਤੇ ਅਸੀਂ ਬਾਣੀ ਚੋਂ ਪੜ੍ਹਦੇ ਹਾਂ ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡਿਆਂ ਭਾਗਾਂ ਦੇ ਨਾਲ ਐਸਾ ਗੁਰੂ ਮਿਲਦਾ ਜਿਹੜਾ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾ ਦੇਵੇ। ਮੈਨੂੰ ਖਿਮਾ ਕਰਨਾ, ਤੁਸੀਂ ਸਾਰੇ ਹੀ ਸਿਆਣੇ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਦੁਨੀਆਂ ਦੇ ਵਿੱਚ ਕੀ ਵਾਪਰਦਾ, ਧਾਰਮਿਕ ਜਗਤ ਵਿੱਚ ਕੀ ਵਾਪਰ ਰਿਹਾ, ਤੁਸੀਂ ਸਾਰਾ ਕੁਝ ਜਾਣਦੇ ਹੋ, ਪਰ ਇੱਥੇ ਕਿੰਨੇ ਅਖੌਤੀ ਗੁਰੂ ਅਖਵਾਉਂਦੇ ਨੇ। ਉਹੀ ਗੁਰੂ ਜਿਹੜੇ ਲੋਕਾਂ ਨੂੰ ਅਗਿਆਨਤਾ ਦੇ ਵਿੱਚ ਫਸਾ ਰਹੇ ਨੇ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਫੋਕੀਆਂ ਰੀਤੀਆਂ ਰਸਮਾਂ ਕੂੜ ਕਿਰਿਆਵਾਂ ਦੇ ਵਿੱਚ ਪਾ ਰਹੇ ਨੇ। ਇਹ ਕੀ ਹੈ? ਇਹ ਪਰਉਪਕਾਰ ਨਹੀਂ ਹੈ?
ਉਹ ਆਪਣੇ ਕਿਤੇ ਨਾ ਕਿਤੇ ਵੀ ਇਹਨਾਂ ਨੂੰ ਸੋਝੀ ਨਾ ਜਾਏ, ਨੌਲੇਜ ਨਾ ਜਾਏ ਗਿਆ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਭ ਤੋਂ ਵੱਡੇ ਪਰਉਪਕਾਰ ਇਹੀ ਕੀਤੇ ਨੇ, ਜਿੱਥੇ ਜਿੱਥੇ ਵੀ ਗੁਰੂ ਬਾਬਾ ਜੀ ਗਏ, ਗੁਰੂ ਸਾਹਿਬ ਜੀ ਗਏ, ਜਿਨ੍ਹਾਂ ਨੂੰ ਵੀ ਮਿਲੇ ਮਹਾਰਾਜ ਨੇ ਉਹਨਾਂ ਦੇ ਉੱਪਰ ਸਭ ਤੋਂ ਵੱਡਾ ਪਰਉਪਕਾਰ ਕੀਤੇ ਹੀ ਇਹੀ ਸੀ। ਉਹਨਾਂ ਦੇ ਅੱਖਾਂ 'ਚ ਗਿਆਨ ਦਾ ਸੁਰਮਾ ਪਾਤਾ ਸੀ, ਜਿਹਨੂੰ ਆਪਾਂ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਅਗਿਆਨ ਤਾਂ ਖਤਮ ਕਰਤੀ, ਅਗਿਆਨਤਾ ਰੂਪੀ ਹਨੇਰਾ ਖਤਮ ਕਰਤਾ, ਅੰਧੇਰ ਜਿਹੜਾ ਸੀ ਉਸ ਅੰਧਕਾਰ ਦੇ ਵਿੱਚ ਜੀ ਰਹੇ ਸੀ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਅੰਧਕਾਰ ਸੁਖ ਕਬੂ ਹੁਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਰਾਜਾ ਕੋਈ ਅਮੀਰ ਹੈ, ਕੋਈ ਰਿਸ ਬੰਦਾ ਹੈ, ਧਨਾੜ ਹੈ, ਅਗਿਆਨਤਾ ਦੇ ਵਿੱਚ ਉਹਦੀ ਜ਼ਿੰਦਗੀ ਦਾ ਰੋਣਾ ਧੋਣਾ ਨਹੀਂ ਖਤਮ ਹੋਏਗਾ, ਯਾਦ ਰੱਖਿਓ। ਭਾਵੇਂ ਕੋਈ ਗਰੀਬ ਹੈ, ਕੰਗਾਲ ਹੈ, ਅਨਪੜ੍ਹ ਹੈ, ਜੇ ਉਹ ਅਗਿਆਨਤਾ ਦੇ ਵਿੱਚ ਹੈ, ਅੰਧਕਾਰ ਦੇ ਵਿੱਚ, ਉਹਦੀ ਜ਼ਿੰਦਗੀ ਦਾ ਰੋਣਾ ਧੋਣਾ ਨਹੀਂ ਖਤਮ ਹੋਏਗਾ। ਅਮੀਰ ਬੰਦਿਆਂ ਦੇ ਰੋਣੇ ਧੋਣੇ ਖਤਮ ਹੋ ਗਏ ਕਿਤੇ? ਜਿਹੜੇ ਧਨਾੜ ਬੰਦੇ ਨੇ, ਬੜੇ ਰਿਚ ਨੇ, ਬੜੀਆਂ ਉੱਚੀਆਂ ਪੋਸਟਾਂ ਤੇ ਬੈਠੇ ਨੇ, ਔਰ ਉਹਨਾਂ ਦੇ ਰੋਣੇ ਧੋਣੇ ਮੁੱਕ ਗਏ? ਉਹ ਤਾਂ ਸਗੋਂ ਵੱਧ ਰੋਂਦੇ ਧੋਂਦੇ ਨੇ। ਜਿਵੇਂ ਮਹਾਰਾਜ ਨੇ ਬਾਣੀ 'ਚ ਆਖਿਆ ਸੀ, ਵੱਡੇ ਵੱਡੇ ਜੋ ਦੀਸ ਹੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਕਿਉਂ ਨਹੀਂ ਉਹ ਕਹਿਣ ਤੋਂ ਭਾਵ 'ਚ ਬਾਹਰ ਨਿਕਲੇ, ਅੰਧਕਾਰ ਦੇ ਵਿੱਚ ਨੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਰਾਜਾ ਰੰਕ ਦੋ, ਰਾਜਾ ਭਾਵੇਂ ਰੰਕ ਹੈ, ਦੋਨੇ ਰੋਂਦੇ ਹੁੰਦੇ ਨੇ, ਦੋਨਾਂ ਦੇ ਵਿੱਚ ਪ੍ਰੋਬਲਮ ਹੈ। ਜਦੋਂ ਤੱਕ ਅੰਧਕਾਰ ਸੁਖ ਕਬੂ ਨਾ ਸੋਈ ਹੈ, ਅੰਧਕਾਰ ਦੇ ਵਿੱਚ ਕੋਈ ਬੰਦਾ ਕਹਿਣ ਤੋਂ ਭਾਵ ਸੁਖ ਦੀ ਨੀਂਦ ਨਹੀਂ ਸੌ ਸਕਦਾ। ਇਸੇ ਕਰਕੇ ਗੁਰੂ ਸਭ ਤੋਂ ਵੱਡਾ ਪਰਉਪਕਾਰ ਕਰਦਾ ਹੀ ਇਹ ਹੈ, ਪਹਿਲਾਂ ਗਿਆਨ ਦਾ ਸੁਰਮ ਸਿੱਖ ਦੇ ਨੇਤਰਾਂ ਵਿੱਚ ਪਾਉਂਦਾ ਹੈ, ਔਰ ਗਿਆਨ ਅੰਜਨ ਗੁਰਦੀ ਆ, ਜਦੋਂ ਅਗਿਆਨਤਾ ਦਾ ਨਾਸ ਹੋ ਗਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਗਿਆਨਤਾ ਜਦੋਂ ਖਤਮ ਹੁੰਦੀ ਹੈ ਤਾਂ ਪਤਾ ਕੀ ਲੱਗੇਗਾ ਗੁਰਮੁਖੋ? ਅਗਿਆਨਤਾ ਉਂਝ ਨਹੀਂ ਦਿਸਦੀ ਹੈਗੀ ਵੀ ਬੰਦਾ ਗਿਆਨੀ ਹੈ, ਕੰਮਾਂ ਤੋਂ ਪਤਾ ਲੱਗਦਾ, ਉਹਦੇ ਜੀਵਨ ਦੇ ਬਿਹੇਵੀਅਰ ਤੋਂ ਪਤਾ ਲੱਗਦਾ ਵੀ ਗਿਆਨੀ ਹੈ ਕਿ ਅਗਿਆਨੀ ਹੈ। ਗਿਆਨੀ ਬੰਦੇ ਦਾ ਜੀਵਨ ਜਿਉਣ ਦਾ ਤਰੀਕਾ ਕੁਝ ਹੋਰ ਹੋਵੇਗਾ, ਅਗਿਆਨੀ ਬੰਦੇ ਦਾ ਜੀਵਨ ਤਰੀਕਾ ਕੁਝ ਹੋਰ ਹੋਵੇਗਾ। ਜਿਵੇਂ ਭਾਈ ਸਾਹਿਬ ਜੀ ਕਹਿ ਕੇ ਗਏ ਨੇ, ਗਿਆਨੀ ਬੰਦੇ ਨੂੰ ਸਮਝ ਆ ਗਈ ਉਹ ਮਾਇਆ ਨੂੰ ਗੁਜ਼ਰਾਨ ਮੰਨੇਗਾ। ਗੁਰੂ ਨੇ ਹੀ ਸਿਖਾਇਆ ਸੀ ਨਾ ਵੀ ਮਾਇਆ ਦੀ ਖਾਤਰ ਜੀਵਨ ਦਾਅ ਤੇ ਨਹੀਂ ਲਾਉਣਾ, ਪਰ ਮਾਇਆ ਬਿਨਾਂ ਗੁਜ਼ਾਰਾ ਵੀ ਨਹੀਂ ਹੈਗਾ। ਸੰਸਾਰ ਦੇ ਤਮਾਮ ਕੰਮ ਮਾਇਆ ਨਾਲ ਹੋਣੇ ਨੇ, ਪਰਿਵਾਰਕ ਜ਼ਿੰਮੇਵਾਰੀਆਂ ਮਾਇਆ ਨਾਲ ਨੇਪਰੇ ਚੜ੍ਹਨੀਆਂ ਨੇ। ਤੁਸੀਂ ਦੁਨੀਆਂ ਵਿੱਚ ਵਿਚਰਦੇ ਹੋ ਤੇ ਮਾਇਆ ਦੀ ਬਹੁਤ ਵੱਡੀ ਜ਼ਰੂਰਤ ਹੈ। ਮਾਇਆ ਗੁਜ਼ਰਾਨ ਹੈ, ਪਰ ਮਾਇਆ ਇਹ ਨਹੀਂ ਹੈਗੀ ਵੀ ਆਪਣਾ ਜੀਵਨ ਦਾਅ ਤੇ ਲਾ ਕੇ ਮਾਇਆ ਇਕੱਠੀ ਕਰਨੀ ਹੈ। ਜਿਨ੍ਹਾਂ ਨੇ ਆਪਣਾ ਹੀਰੇ ਵਰਗਾ ਜਨਮ, ਹੀਰੇ ਵਰਗੀ ਇਹ ਜ਼ਿੰਦਗੀ ਜਿਹੜੀ ਮਿਲੀ ਹੈ, ਇਹਨੂੰ ਮਾਇਆ ਇਕੱਠੀ ਕਰਨ ਤੇ ਲਾਤਾ, ਉਹਦੇ ਲਈ ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ, ਕਬੀਰ ਕੌਡੀ ਕੌਡੀ ਜੋਰ ਕੈ, ਜੋਰ ਹੈ ਲੱਖ ਕਰੋੜ, ਚਲਤੀ ਵਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਹੁਣ ਇਹ ਪਰਉਪਕਾਰ ਕੀ ਸੀ? ਤੁਸੀਂ ਦੇਖੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੁਨੀ ਚੰਦ ਨੂੰ ਮਿਲਦੇ ਨੇ, ਮਹਾਰਾਜ ਸਾਖੀ ਹੈ, ਲੰਮੀ ਚੌੜੀ ਤੁਸੀਂ ਸੁਣੀ ਹੈ, ਮੈਂ ਟੂਕ ਮਾਤਰ ਬੇਨਤੀ ਕਰਨੀ ਹੈ, ਇਸ਼ਾਰੇ ਮਾਤਰ। ਦੁਨੀ ਚੰਦ ਕਿੱਡਾ ਧਨਾੜ, ਕਿੱਡਾ ਰਿਚ ਹੈ, ਕਿੱਡਾ ਅਮੀਰ ਹੈ, ਕਿੱਡੀ ਮਾਇਆ ਉਹਦੇ ਕੋਲ। ਲਾਹੌਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਦਾ ਮੇਲ ਹੁੰਦਾ। ਮਹਾਰਾਜ ਦੁਨੀ ਚੰਦ ਦੇ ਉੱਪਰ ਕਿਰਪਾ ਕੀ ਕਰਦੇ ਨੇ? ਦੁਨੀ ਚੰਦ ਜਿਹੜਾ ਅਗਿਆਨਤਾ ਵਿੱਚ ਜੀ ਰਿਹਾ ਸੀ, ਬਹੁਤ ਵੱਡੇ ਅੰਧਕਾਰ ਵਿੱਚ ਜੀ ਰਿਹਾ ਸੀ, ਉਹਨੇ ਆਪਣੇ ਮਕਾਨ ਦੇ ਉੱਪਰ 7 ਝੰਡੇ ਲਾ ਛੱਡੇ ਸਨ। ਉਹ ਸ਼ੋਅ ਕਰਦਾ ਸੀ ਵੀ ਮੇਰੇ ਕੋਲ ਇੰਨੀ ਮਾਇਆ, ਇੰਨਾ ਧਨ ਹੈ, ਇੰਨਾ ਮੈਂ ਅਮੀਰ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚਲੋ ਮੇਲ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਤਰੁੱਠੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਰਸ ਆਇਆ, ਕਿਉਂਕਿ ਪਰਉਪਕਾਰ ਦੀ ਭਾਵਨਾ ਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀ ਚੰਦ ਨੂੰ ਸਮਝਾਉਣ ਲਈ ਕਰਿਆ ਕੀ ਸੀ ਪਿਆਰੇ? ਇੱਕ ਸੂਈ ਦਿੱਤੀ ਸੀਗੀ ਨਾ, ਉਹ ਸੂਈ ਜਿਹੜੀ ਸੀ ਉਹ ਤਾਂ ਇੱਕ ਸਿਰਫ ਬਹਾਨਾ ਸੀ, ਤਾਂ ਪ੍ਰਥਾਏ ਮਹਾਰਾਜ ਨੇ ਸਮਝਾਉਣਾ ਸੀ। ਸੂਈ ਦਿੱਤੀ, ਕਹਿਣ ਲੱਗੇ ਦੁਨੀ ਚੰਦਾ ਸਾਂਭ ਕੇ ਰੱਖ ਭਾਈ, ਤੇਰੇ ਤੋਂ ਅਗਲੇ ਜਹਾਨ ਵਿੱਚ ਲਵਾਂਗੇ। ਹੁਣ ਉਹਨੇ ਬਹੁਤਾ ਧਿਆਨ ਨਾ ਦਿੱਤਾ ਤੇ ਉਹਨੇ ਵਿਵੇਕ ਤੋਂ ਕੰਮ ਨਾ ਲਿਆ, ਕਿਉਂਕਿ ਵਿਵੇਕ ਦਾ ਦੀਵਾ ਮਿਆਲਾ ਹੋਇਆ ਪਿਆ ਸੀ, ਵਿਵੇਕ ਦੀਪ ਮਲੀਨ ਹਨ। ਤੇ ਘਰ ਵਾਲੀ ਨੂੰ ਜਾ ਕੇ ਸੌਂਪਤੀ, ਫੜਾਉਣ ਲੱਗਿਆ, ਕਹਿੰਦਾ ਵੀ ਭਗਵਾਨ ਨੇ ਅੱਜ ਫਕੀਰ ਮਿਲੇ ਨੇ, ਉਹਨਾਂ ਨੇ ਮੈਨੂੰ ਸੂਈ ਦਿੱਤੀ ਹੈ,
ਨਾਲੇ ਉਹਨਾਂ ਨੇ ਕਿਹਾ ਵੀ ਇਹ ਤੇਰੇ ਤੋਂ ਅਗਲੇ ਜਹਾਨ ਵਿੱਚ ਲਵਾਂਗੇ। ਘਰ ਵਾਲੀ ਸਿਆਣੀ ਸੀ, ਸਮਝਦਾਰ ਸੀ, ਉਹਨੇ ਆਖਿਆ ਪਤੀ ਦੇਵ ਤੁਸੀਂ ਗਲਤ ਕਮਿਟਮੈਂਟ ਕਰ ਆਏ ਹੋ, ਤੁਸੀਂ ਗਲਤ ਵਾਅਦਾ ਕਰ ਰਹੇ ਹੋ, ਇਹ ਵਾਅਦਾ ਆਪਾਂ ਤੋਂ ਨਿਭਣਾ ਨਹੀਂ ਹੈ। ਕਹਿਣ ਲੱਗੇ ਕੀ ਗੱਲ? ਕਹਿਣ ਲੱਗੀ ਭਲਾ ਸੋਚੋ ਵਿਚਾਰੋ ਸਮਝੋ ਵੀ ਇਹ ਸੂਈ ਅਗਲੇ ਜਹਾਨ ਵਿੱਚ ਕਿਵੇਂ ਜਾਵੇਗੀ, ਕਿਵੇਂ ਲੈ ਕੇ ਜਾਵਾਂਗੇ। ਤੁਸੀਂ ਐਂ ਕਰੋ, ਜਾਓ ਉਹਨਾਂ ਨੂੰ ਕਹੋ। ਬਿਲਕੁਲ ਉਹ ਸਵੇਰੇ ਹੀ ਮਹਾਰਾਜ ਜੀ ਦੇ ਕੋਲ ਆ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਸੂਈ ਸੌਂਪ ਕੇ ਨਾਲੇ ਉਹ ਬਚਨ ਕਹਿ ਦਿੱਤੇ। ਅਸਲ ਵਿੱਚ ਜਦੋਂ ਮਹਾਰਾਜ ਨੂੰ ਸੂਈ ਸੌਂਪਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਆਖਿਆ ਦੁਨੀ ਚੰਦਾ ਕੀ ਗੱਲ ਭਾਈ? ਕਹਿਣ ਲੱਗਿਆ ਮਹਾਰਾਜ ਕੱਲ੍ਹ ਬਚਨ ਗਲਤ ਹੋ ਗਏ, ਇਹ ਮੈਂ ਘਰੇ ਜਾ ਕੇ ਗੱਲ ਕੀਤੀ, ਮੈਨੂੰ ਇਹ ਪਤਾ ਲੱਗਿਆ ਵੀ ਇਹ ਸੂਈ ਨਾਲ ਨਹੀਂ ਜਾਣੀ। ਮਸਲਾ ਇੰਨਾ ਹੀ ਨਹੀਂ ਸੀ ਵੀ ਚੱਲ ਭਾਈ ਜੇ ਨਹੀਂ ਜਾਣੀ ਤੂੰ ਮੈਨੂੰ ਫੜਾ ਜਾ ਤੇ ਚੱਲ ਤੂੰ ਆਪਣਾ ਕੰਮ ਕਰ, ਐਸਾ ਥੋੜ੍ਹਾ ਹੋਇਆ। ਮਹਾਰਾਜ ਕਹਿੰਦੇ ਕੁਝ ਸਮਝਿਆ, ਕੋਈ ਗੱਲ ਪਕੜ ਵਿੱਚ ਆਈ ਹੈ, ਮਸਲਾ ਕੱਲਾ ਸੂਈ ਦਾ ਨਹੀਂ ਹੈ, ਇਹਦਾ ਮਹਾਰਾਜ ਕਹਿੰਦੇ ਕਿ ਤੈਨੂੰ ਸਮਝਾਉਣਾ ਸੀ, ਜਿਹੜੀ ਆ ਮਾਇਆ ਜੋੜੀ ਹੈ, ਜਿਹੜਾ ਧਨ ਜੋੜਿਆ, ਜਿਹੜੀ ਇਹ ਇੰਨਾ ਧਨ ਇਕੱਤਰ ਕੀਤਾ, ਕੀ ਇਹ ਤੇਰੇ ਨਾਲ ਜਾਏਗਾ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੋਚ, ਇੱਥੋਂ ਤਾਂ ਕੁਝ ਵੀ ਨਹੀਂ ਜਾਣਾ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਕੁਝ ਨਹੀਂ ਜਾਣਾ ਪਰਮਾਤਮਾ ਦੇ ਨਾਮ ਤੋਂ ਬਿਨਾਂ, ਹਰ ਕੇ ਨਾਮ ਹਰ ਕਾ ਨਾਮ ਊਹਾਂ ਸੰਗ ਤੋਸਾ। ਇਕਦਮ ਠਠੰਬਰ ਗਿਆ, ਹੱਥ ਜੁੜ ਕੇ ਕਹਿੰਦਾ ਮਹਾਰਾਜ ਜਿੰਨੀ ਮਾਇਆ ਇਕੱਠੀ ਕੀਤੀ ਹੈ, ਜਿੰਨਾ ਵੀ ਧਨ ਇਕੱਠਾ ਕੀਤਾ, ਕੀ ਇਹ ਨਾਲ ਨਹੀਂ ਜਾਣਾ? ਮਹਾਰਾਜ ਕਹਿੰਦੇ ਭਾਈ ਨਾਲ ਕਿਵੇਂ ਜਾਏਗਾ, ਪਹਿਲਾਂ ਕੋਈ ਲੈ ਗਿਆ? ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਸ, ਨਾ ਤਾਂ ਕੋਈ ਲੈ ਕੇ ਆਇਆ ਤੇ ਨਾ ਕੋਈ ਲਿਜਾ ਸਕਦਾ। ਵੱਡੇ ਵੱਡੇ ਮਾਇਆਧਾਰੀ ਹੋਏ ਨੇ, ਬੜੇ ਬੜੇ ਤਨਾੜ ਹੋਏ ਨੇ, ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਤ ਪੌਨ ਗੌਨ ਕੁਜਾਤ ਨਿਵਾਰੇ। ਆਪਾਂ ਪੜ੍ਹਦੇ ਹਾਂ ਮਹਾਰਾਜ ਜੀ ਦੇ ਬਚਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਹੀਂ ਜਾਣਾ। ਫਿਰ ਕਹਿਣ ਲੱਗਿਆ ਮਹਾਰਾਜ ਮੈਂ ਸਾਰੀ ਜ਼ਿੰਦਗੀ ਸਾਰਾ ਜੀਵਨ ਦਾਤੇ ਲਾਤਾ, ਇੰਨੀ ਮਾਇਆ ਇਕੱਠੀ ਕੀਤੀ ਹੈ, ਹੁਣ ਤੁਸੀਂ ਕਹਿੰਦੇ ਹੋ ਵੀ ਇਹ ਜਾਣੀ ਨਹੀਂ ਹੈ, ਤੇ ਮੈਨੂੰ ਬੜਾ ਵੱਡਾ ਝਟਕਾ ਵੱਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਰਪਾ ਕਰਕੇ ਕਹਿਣ ਲੱਗੇ ਬੇਨਤੀ ਕਰਦਾ, ਕਹਿੰਦਾ ਕਿਰਪਾ ਕਰੋ ਮਹਾਰਾਜ, ਇੰਨਾ ਦੱਸ ਸਕਦੇ ਹੋ ਤੇ ਇਹ ਵੀ ਕਿਰਪਾ ਕਰ ਦਿਓ ਵੀ ਜਾ ਸਕਦੀ ਹੈ ਤੇ ਕਿਵੇਂ ਜਾ ਸਕਦੀ ਹੈ। ਕੋਈ ਇਹ ਵੀ ਹੱਲ ਤਾਂ ਹੋਣਾ ਹੀ ਹੈ, ਤੁਹਾਡੇ ਕੋਲ ਕੋਈ ਇਹੋ ਜਿਹਾ ਫਾਰਮੂਲਾ ਵੀ ਹੋਣਾ ਹੈ, ਤੁਸੀਂ ਗੁਰੂ ਹੋ ਜੇ ਤੁਸੀਂ ਐਡੀ ਕਿਰਪਾ। ਫਿਰ ਦਿਆਲੂ ਗੁਰੂ ਨੇ ਫਿਰ ਪਰਉਪਕਾਰ ਕੀਤਾ, ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਭਾਈ ਅੱਗੇ ਨਾ ਇਹ ਕਿਸੇ ਕੋਈ ਹੋਰ ਤਰੀਕੇ ਦੇ ਨਾਲ ਜਾਵੇ, ਇਹ ਤਾਂ ਇੱਕੋ ਇੱਕ ਤਰੀਕਾ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇਹ, ਜੋ ਤੂੰ ਗਰੀਬਾਂ ਚ ਵੰਡ ਦੇਵੇਂਗਾ, ਦਾਨ ਪੁੰਨ ਕਰ ਦੇਵੇਂਗਾ, ਐਸਾ ਤੇ ਮੰਨਿਆ ਉਹ ਤੈਨੂੰ ਅੱਗੇ ਜਾ ਕੇ ਮਿਲੇਗਾ, ਪਰ ਇਹ ਮਾਇਆ ਕਿਸੇ ਹੋਰ ਤਰੀਕੇ ਦੇ ਨਾਲ ਅੱਗੇ ਨਹੀਂ ਜਾਏਗੀ। ਕਿੱਡਾ ਵੱਡਾ ਪਰਉਪਕਾਰ ਕੀਤਾ ਗੁਰੂ ਬਾਬਾ ਜੀ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਉਣਾ ਹੀ ਇਸ ਕਰਕੇ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਕੀਤੇ ਨੇ। ਦੇਖੋ ਦੁਨੀ ਚੰਦ ਵਰਗਿਆਂ ਤੇ ਕੀਤੇ, ਮਲਕ ਭਾਗੋ ਵਰਗਿਆਂ ਤੇ ਕਿੱਡੇ ਕਿੱਡੇ ਪਰਉਪਕਾਰ ਕੀਤੇ। ਅੱਗੇ ਗੁਰੂ ਸਾਹਿਬਾਨਾਂ ਦੇ ਆਪਾਂ ਜੀਵਨ ਪ੍ਰਸੰਗ ਪੜ੍ਹਦੇ ਹਾਂ, ਸਾਰੇ ਗੁਰੂ ਸਾਹਿਬਾਨਾਂ ਨੇ ਪਰਉਪਕਾਰ ਕੀਤੇ ਨੇ। ਜਿੱਥੇ ਗਿਆਨ ਦੇ ਨਾਲ ਪਰਉਪਕਾਰ ਕੀਤਾ, ਉੱਥੇ ਮਹਾਰਾਜ ਨੇ ਹਰ ਤਰੀਕੇ ਦੇ ਨਾਲ, ਜਦੋਂ ਜਦੋਂ ਮਨੁੱਖਤਾ ਨੂੰ ਸੰਸਾਰ ਨੂੰ ਜਿਸ ਤਰ੍ਹਾਂ ਦੀ ਵੀ ਲੋੜ ਪਈ, ਉਸੇ ਉਸੇ ਤਰ੍ਹਾਂ ਦੇ ਪਰਉਪਕਾਰ ਕੀਤੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਇੱਥੋਂ ਤੱਕ ਵੀ ਕਹਿੰਦੇ ਪਰਉਪਕਾਰ ਨ ਕਬਹੂ ਕੀਏ, ਵੀ ਜੇ ਕਿਤੇ ਪਰਉਪਕਾਰ ਨਹੀਂ ਕੀਤੇ ਜੀਵਨ ਦੇ ਵਿੱਚ ਤਾਂ ਇਹ ਜੀਵਨ ਕਿਸੇ ਲੇਖੇ ਵਿੱਚ ਨਹੀਂ ਹੈ। ਮੈਂ ਸ਼ੁਰੂਆਤ ਵਿੱਚ ਹੀ ਇਹ ਬੇਨਤੀ ਕਰਕੇ ਤੁਰਿਆ ਸਾਂ, ਮਿਥਿਆ ਤੰਦ ਨਹੀਂ ਪਰਉਪਕਾਰ। ਜੀਵਨ ਦੇ ਵਿੱਚ ਪਰਉਪਕਾਰ ਦੀ ਭਾਵਨਾ ਪੈਦਾ ਹੋ ਜਾਏ, ਸੱਚ ਜਾਣਿਓ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਹੈ। ਜਦੋਂ ਅਸੀਂ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਕਿਸੇ ਦੀ ਮਦਦ ਕਰੀਏ, ਉਹਦੇ ਵਿੱਚੋਂ ਸਾਨੂੰ ਕੋਈ ਲਾਲਸਾ ਨਾ ਹੋਵੇ, ਸਾਨੂੰ ਕੋਈ ਵਡਿਆਈ ਦੀ ਲਾਲਸਾ ਨਾ ਹੋਵੇ, ਕੋਈ ਮੈਂ ਦੀ ਭਾਵਨਾ ਨਾ ਹੋਵੇ, ਅਸੀਂ ਨਿਰਸਵਾਰਥ ਹੋ ਕੇ ਕਿਸੇ ਦੀ ਹੈਲਪ ਕਰੀਏ, ਮਦਦ ਕਰੀਏ, ਸਹਾਇਤਾ ਕਰੀਏ, ਉਹ ਪਰਉਪਕਾਰ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪਰਉਪਕਾਰ ਹੈ, ਇਹ ਗੁਰੂ ਸਮਝਾਉਂਦਾ ਭੁੱਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮੰਨਾ ਰਾਮ ਨਾਮ ਚਿਤਾਰੇ, ਵਸ ਰਹਿ ਹਿਰਦੇ ਗੁਰਚਰਨ ਪਿਆਰੇ। ਇੱਕ ਹੋਰ ਬੇਨਤੀ ਕਰਾਂ,
परोपकार की भावना मन च पैदा हो जाए बहुत बड़ी कृपा है। पर इहदे लई इह घरे बैठिया नहीं होएगी, इहदे लई तुहानू गुरुआं दी बाणी पढ़नी पैनी है, सतपुरशां दे जीवन प्रसंग पढ़ने पैने ने, उन्हां दी संगत करनी पैनी है, उन्हां दा प्रभाव पाएगा ते जीवन दे अंदर परोपकार की भावना पैदा होवेगी। क्योंकि यह मन है प्रभाव कबूल द, जिवें आपां बाणी पढ़दे हां, अज बाणी पढ़ो, साडे अंदर साडा सुभाव की है, असीं कहिंदे वी जिहो जिहा मनुख साडे नाल बरताव करदा उहो जिहा असीं करांगे, जैसे नूं तैसा कहिंदे हां असीं, टिट फर टैट कहिण लग जांदे कई बार, पर महाराज कुछ होर कहिंदे ने, महाराज ते कहिंदे फरीदा बुरे दा भला कर।

ਕਿੱਡੀ ਵੱਡੀ ਗੱਲ ਹੈ। ਇਹਦੇ 'ਤੇ ਤਾਂ ਅਸੀਂ ਕੋਈ ਬਿਰਲਾ ਹੀ ਖਰਾ ਉਤਰੇਗਾ। ਅਸੀਂ ਕਹਿੰਦੇ ਹਾਂ ਜੀ, ਜੇ ਕੋਈ ਜੀ ਕਹਿੰਦਾ ਸੀ ਵੀ ਜੀ ਕਹਾਂਗੇ, ਜੀ ਕਹੋ ਤੇ ਜੀ ਕਹਾਓ। ਕੋਈ ਸਾਡਾ ਭਲਾ ਕਰਦਾ ਸੀ ਵੀ ਉਹਦਾ ਭਲਾ ਕਰਾਂਗੇ, ਪਰ ਜਦੋਂ ਕੋਈ ਸਾਡਾ ਬੁਰਾ ਕਰਦਾ ਅਸੀਂ ਚਾਹੁੰਦੇ ਹਾਂ ਵੀ ਇਹਦਾ ਡਬਲ ਬੁਰਾ ਕਰਾਂਗੇ। ਸਾਡੀ ਮੈਂਟੈਲਿਟੀ ਇੱਥੇ ਆਮ ਮਨੁੱਖ ਇਹ ਸੋਚਦਾ ਜੇ ਤੇ ਜਦੋਂ ਗੁਰੂ ਦੀ ਸੰਗਤ ਕਰਦੇ ਹਾਂ, ਪਰਉਪਕਾਰੀ ਗੁਰੂ ਦੀ ਸੰਗਤ ਕਰਦੇ ਹਾਂ, ਪਰਉਪਕਾਰੀ ਗੁਰੂ ਇਹ ਗਿਆਨ ਦਿੰਦਾ, ਨਹੀਂ ਬਈ ਬੁਰੇ ਕਰਨ ਵਾਲੇ ਬੁਰਾ ਕਰਨਗੇ, ਤੂੰ ਭਲਾ ਕਰਨਾ। ਇੱਕ ਵਿਦਵਾਨ ਦੇ ਬੜੇ ਕੀਮਤੀ ਬੋਲ ਨੇ, ਕਹਿੰਦੇ ਬੁਰੇ ਕਰਨ ਬੁਰਿਆਈਆਂ, ਨੇਕੀ ਕਰਨ ਸਿਆਣੇ। ਜਿਹੜੇ ਬੁਰੇ ਲੋਕ ਨੇ ਉਹ ਬੁਰੇ ਹੀ ਕੰਮ ਕਰਦੇ ਨੇ, ਉਹਨਾਂ ਦਾ ਜੋ ਮਰਜ਼ੀ ਕੋਈ ਭਲਾ ਕਰੀ ਜਾਵੇ, ਹੈ ਨਾ, ਉਹਨਾਂ ਨੇ ਬੁਰੇ ਹੀ ਕਰਨਾ, ਬੁਰੇ ਹੀ ਸੋਚਣਾ। ਬੁਰੇ ਕਰਨ ਬੁਰਿਆਈਆਂ, ਨੇਕੀ ਕਰਨ ਸਿਆਣੇ। ਉਹ ਕਹਿੰਦਾ ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਦੇਖੋ ਕਿੱਡੀ ਕਮਾਲ ਦੀ ਗੱਲ ਉਹਨੇ ਕਹੀ ਹੈ। ਕਹਿੰਦਾ ਬੁਰਿਆਂ ਨਾਲ ਵੀ, ਜਿਹੜੇ ਬੁਰਾ ਬੁਰੇ ਲੋਕ ਨੇ, ਭੈੜੇ ਲੋਕ ਨੇ, ਉਹਨਾਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਗੁਰੂ ਨਾਨਕ ਨੇ ਬੁਰਿਆਂ ਦਾ ਵੀ ਭਲਾ ਕੀਤਾ, ਜਿਹਨਾਂ ਨੇ ਇੱਟਾਂ ਵੱਟੇ ਮਾਰੇ, ਜਿਹਨਾਂ ਨੇ ਝੱਲਾ ਬਾਬਰਾ ਕਿਹਾ, ਜਿਹਨਾਂ ਨੇ ਭੂਤਨਾ ਬੇਤਾਲਾ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਸ਼ਰਾਪ ਦਿੱਤਾ ਉਹਨਾਂ ਨੂੰ? ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਉਹਨਾਂ ਨੂੰ ਇਸ ਤਰ੍ਹਾਂ ਕੋਈ ਉਹਨਾਂ ਦੀ ਨਿਰਾਦਰ ਕੀਤਾ, ਜਾਂ ਕਹਿ ਲਓ ਵੀ ਉਹਨਾਂ ਦਾ ਕੋਈ ਬੁਰਾ ਚਤਵੇ ਹੈ? ਸਤਿਗੁਰੂ ਕਹਿੰਦੇ ਨਹੀਂ ਭਾਈ, ਇਹਨਾਂ ਦਾ ਵੀ ਭਲਾ ਹੋਵੇ। ਇਹੀ ਸਭ ਤੋਂ ਵੱਡਾ ਨੁਕਤਾ ਸੀ ਬਾਬਾ ਫਰੀਦ ਜੀ ਦੀ ਬਾਣੀ। ਐਵੇਂ ਨਹੀਂ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਸੰਭਾਲ ਕੇ ਰੱਖੀ। ਗੁਰੂ ਸਾਹਿਬ ਕਿੱਥੇ ਕਿੱਥੇ ਗਏ, ਭਗਤਾਂ ਦੇ ਸਥਾਨਾਂ ਤੇ ਗਏ, ਉੱਥੋਂ ਬਾਣੀ ਇਕੱਠੀ ਕੀਤੀ। ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੈਚ ਕਰਦੀ ਸੀ, ਤੇ ਉਹ ਉਸ ਬਾਣੀ ਨੂੰ ਗੁਰੂ ਸਾਹਿਬ ਜੀ ਨੇ ਸਤਿਕਾਰ ਦੇ ਨਾਲ ਸੰਭਾਲ ਕੇ ਰੱਖਿਆ। ਕਿੰਨਾ ਸਮਾਂ ਸੰਭਾਲ ਕੇ ਰੱਖਿਆ! ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਕਦੋਂ ਜਾਂਦੇ ਨੇ? ਤੇ ਫਿਰ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਖਤਮ ਹੁੰਦੀਆਂ ਨੇ, ਜੋਤੀ ਜੋ ਸਮਾਉਂਦੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਸਥਾਨ ਤੇ ਸੁਸ਼ੋਭਿਤ ਹੁੰਦੇ ਨੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਵਕਤ ਆਉਂਦਾ ਹੈ, ਗੁਰੂ ਰਾਮਦਾਸ ਜੀ ਦਾ ਸਮਾਂ ਆਉਂਦਾ ਹੈ। ਉਹ ਪੰਜਵੇਂ ਪਾਤਸ਼ਾਹ ਜੀ ਤੱਕ ਉਹ ਬਾਣੀ ਕਿਵੇਂ ਸੰਭਾਲ ਕੇ ਰੱਖੀ, ਕਿੰਨਾ ਬਾਣੀ ਨੂੰ ਸਤਿਕਾਰ ਨਾਲ ਰੱਖਿਆ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਤਿਆਰ ਹੁੰਦੀ ਹੈ, ਫਿਰ ਉਸ ਬਾਣੀ ਨੂੰ ਕਿੰਨੇ ਰਿਸਪੈਕਟ ਨਾਲ, ਕਿੰਨੇ ਸਤਿਕਾਰ ਨਾਲ, ਕਿੰਨੇ ਅਦਬ ਦੇ ਨਾਲ ਸ਼ਾਮਿਲ ਕੀਤਾ। ਬਾਬਾ ਫਰੀਦ ਸਾਹਿਬ ਜੀ ਦੀ ਉਹ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੈਚ ਕਰਦੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਨਾਲ ਬਿਲਕੁਲ ਮਿਲਦੀ ਜੁਲਦੀ ਹੈ। ਇਸ ਕਰਕੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਥਾਂ ਦਿੱਤੀ ਸੀ, ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਵੀ ਭਲਾ ਕਰਨਾ। ਔਰ ਸਾਡੇ ਹਿਰਦੇ ਦੇ ਵਿੱਚੋਂ ਭਲਾ ਚਿਤਵੇ, ਇਹਦੇ ਲਈ ਸਾਨੂੰ ਬਾਣੀ ਪੜ੍ਹਨੀ ਪੈਣੀ ਹੈ, ਸਤਿਪੁਰਸ਼ਾਂ ਦਾ ਇਤਿਹਾਸ ਪੜ੍ਹਨਾ ਪੈਣਾ, ਸੰਗਤ ਕਰਨੀ ਪੈਣੀ ਹੈ, ਤਾਂ ਸਾਡੇ ਹਿਰਦੇ ਦੇ ਵਿੱਚੋਂ ਭਲਾ ਨਿਕਲ ਸਕਦਾ। ਨਹੀਂ ਤਾਂ ਸੁਭਾਵਕ ਸਾਨੂੰ ਮਾੜਾ ਜਿਹਾ ਕੋਈ ਬੁਰਾ ਕਹਿ ਦੇਵੇ, ਕੋਈ ਅਪਸ਼ਬਦ ਬੋਲ ਦੇਵੇ, ਕੋਈ ਨਿਰਾਦਰ ਕਰ ਦੇਵੇ, ਤੇ ਇੱਕਦਮ ਫਿਰ ਸਾਡੇ ਅੰਦਰੋਂ ਬੁਰੀ ਭਾਵਨਾ ਪੈਦਾ ਹੋ ਜਾਂਦੀ ਹੈ। ਮੈਂ ਤਾਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਜੀ ਨੇ ਪਰਉਪਕਾਰ ਕੀਤੇ, ਇੱਕ ਬੇਨਤੀ ਕਰਕੇ ਥੋੜ੍ਹੀ ਜਿਹੀ ਆਪਾਂ ਸਮਾਪਤੀ ਵਾਲੇ ਪਾਸੇ ਚੱਲਾਂਗੇ। ਦੇਖੋ, ਜਿਨ੍ਹਾਂ ਦੇ ਕੋਲ ਸ਼ਕਤੀ ਆਈ, ਬੁਰੇ ਬੰਦਿਆਂ ਦੇ ਕੋਲ ਸ਼ਕਤੀ ਆਈ, ਉਹਨਾਂ ਨੇ ਆਪਣੀ ਸ਼ਕਤੀ ਦਾ ਮਿਸਯੂਜ਼ ਕੀਤਾ, ਦੁਰਵਰਤੋਂ ਕੀਤੀ, ਉਹਨਾਂ ਨੇ ਬੁਰੇ ਕੰਮੇ ਕੀਤੇ ਨੇ, ਬੜੇ ਬੜੇ ਬੁਰੇ ਕੰਮ ਹੋਏ ਸੰਸਾਰ 'ਤੇ, ਭੈੜੇ ਤੋਂ ਭੈੜੇ ਕੰਮ ਹੋਏ ਸੰਸਾਰ 'ਤੇ ਜਿਨ੍ਹਾਂ ਭਲੇ ਬੰਦਿਆਂ ਕੋਲ ਸ਼ਕਤੀ ਆਈ, ਨੇਕ ਬੰਦਿਆਂ ਕੋਲ ਪਾਵਰ ਆਈ, ਜਦੋਂ ਸਮਰੱਥਾ ਆਈ, ਉਹਨਾਂ ਨੇ ਆਪਣੀ ਸ਼ਕਤੀ, ਆਪਣੀ ਪਾਵਰ ਦਾ ਸਹੀ ਉਪਯੋਗ ਕੀਤਾ। ਉਹਨਾਂ ਨੇ ਸਮਾਜ ਦਾ ਭਲਾ, ਕੌਮ ਦਾ ਭਲਾ, ਸਰਬੱਤ ਦਾ ਭਲਾ, ਸੰਸਾਰ ਦਾ ਭਲਾ ਕੀਤਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਕੀ ਹੈ? ਬੀਤੇ ਹੋਏ ਸਮੇਂ ਦੀਆਂ ਘਟਨਾਵਾਂ ਨੇ। ਇਤਿਹਾਸ ਦੇ ਵਿੱਚੋਂ ਚੰਗੇ ਬੰਦਿਆਂ ਦੇ ਨਾਮ ਵੀ ਨੇ, ਮਾੜੇ ਬੰਦਿਆਂ ਦੇ ਨਾਮ ਵੀ ਨੇ। ਇੱਥੇ ਰਾਵਣ ਵੀ ਹੈ, ਇੱਥੇ ਰਾਮ ਵੀ ਹੈ, ਇੱਥੇ ਕ੍ਰਿਸ਼ਨ ਵੀ ਹੈ, ਇੱਥੇ ਕੰਸ ਵੀ ਹੈ, ਇੱਥੇ ਗੁਰੂ ਸਾਹਿਬਾਨ ਵੀ ਨੇ, ਇੱਥੇ ਮੁਗਲ ਵੀ ਨੇ। ਇਸ ਕਰਕੇ ਭਲੇ ਬੰਦਿਆਂ ਦੇ ਨਾਮ ਇਤਿਹਾਸ ਵਿੱਚ ਕਿੱਦਾਂ ਲੈ ਜਾਂਦੇ ਨੇ, ਬੁਰਿਆਂ ਨੂੰ ਅੱਜ ਵੀ ਲੋਕ ਕਿਵੇਂ ਚੇਤੇ ਕਰਦੇ ਨੇ। ਇਸ ਕਰਕੇ ਉਹ, ਕਿਉਂਕਿ ਬੁਰੀਆਂ ਬੁਰੇ ਬੰਦੇ ਵੀ ਚਲੇ ਜਾਣੇ ਨੇ ਅਤੇ ਭਲੇ ਬੰਦੇ ਵੀ ਚਲੇ ਜਾਣੇ ਨੇ, ਪਰ ਉਹਨਾਂ ਦੀਆਂ ਚੰਗਿਆਈਆਂ ਅਤੇ ਬੁਰਿਆਈਆਂ ਯਾਦ ਰਹਿੰਦੀਆਂ ਨੇ। ਜਾਣ ਵਾਲੇ ਬੰਦੇ ਚਲੇ ਗਏ, ਰਾਵਣ ਕਦੋਂ ਦਾ ਗਿਆ, ਰਾਮ ਜੀ ਕਦੋਂ ਦੇ ਚਲੇ ਗਏ, ਕੰਸ ਕ੍ਰਿਸ਼ਨ ਜੀ ਕਦੋਂ ਦੇ ਗਏ ਨੇ, ਪਰ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ, ਅੱਜ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ, ਕਿਸੇ ਦੇ ਨਾਮ ਲੈ ਕੇ
ਮਠਿਆਈਆਂ ਵੱਡੀਆਂ ਜਾਂਦੀਆਂ ਨੇ, ਕਿਸੇ ਦੇ ਅੱਜ ਤੱਕ ਪੁਤਲੇ ਬਣਾ ਕੇ ਫੂਕੇ ਜਾਂਦੇ ਨੇ। ਇਸ ਕਰਕੇ ਚੰਗਿਆਈਆਂ ਤੇ ਬੁਰਿਆਈਆਂ ਇਹੀ ਅੱਗੇ ਵਾਚੀਆਂ ਜਾਣੀਆਂ ਨੇ। ਮਹਾਰਾਜ ਇਸੇ ਕਰਕੇ ਕਹਿੰਦੇ ਨੇ ਵੀ ਚੰਗੇ ਹੀ ਕਰਨਾ, ਬੁਰੇ ਦਾ ਵੀ ਚੰਗਾ ਕਰਨਾ, ਭੈੜਾ ਨਹੀਂ ਕਿਸੇ ਦਾ ਕਰਨਾ, ਮਾੜਾ ਨਹੀਂ ਕਿਸੇ ਦਾ ਕਰਨਾ। ਗੁਰੂ ਸਾਹਿਬ ਨੇ ਵੀ ਐਸਾ ਕੀਤਾ। ਮੈਂ ਇੱਕ ਬੇਨਤੀ ਕਰਾਂ, ਦੇਖੋ ਜਿਨ੍ਹਾਂ ਨੇ ਪਰਉਪਕਾਰ ਕੀਤੇ ਨੇ, ਭਲੇ ਕੰਮ ਕੀਤੇ ਨੇ, ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਇਤਿਹਾਸ ਵਿੱਚ। ਤੇ ਜਦੋਂ ਜਿਨ੍ਹਾਂ ਕੋਲ ਤਾਕਤ ਆਈ, ਤੁਸੀਂ ਰਾਜੇ ਹਿਸਟਰੀ ਪੜ੍ਹਦੇ ਹੋ, ਰਾਜੇ ਮਹਾਰਾਜੇ ਬਣੇ, ਉਹਨਾਂ ਨੇ ਕਤਲੋਗਾਰਤ ਕੀਤੀ। ਜਦੋਂ ਕਿਸੇ ਕੋਲ ਸ਼ਕਤੀ ਆਈ, ਹਿੰਦੂਆਂ ਕੋਲ ਤਾਕਤ ਆਈ, ਤੇ ਇਹਨਾਂ ਨੇ ਮੁਸਲਮਾਨਾਂ ਦਾ ਜੀਣਾ ਦੁੱਭਰ ਕਰਤਾ। ਆ ਤੁਸੀਂ ਵੇਖ ਹੀ ਰਹੇ ਹੋ ਹੁਣ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਹਿੰਦੁਸਤਾਨ ਦੇ ਵਿੱਚ। ਧੱਕੇ ਦੇ ਨਾਲ ਉਦਾਂ ਦੇ ਸ਼ਬਦ ਖਵਾਉਣੇ, ਤੁਸੀਂ ਆਹ ਸ਼ਬਦ ਨਹੀਂ ਬੋਲਣਾ, ਆਹ ਸ਼ਬਦ ਬੋਲਣਾ, ਇਹ ਚੀਜ਼ਾਂ ਨੂੰ ਢਾ ਦੇਣਾ। ਅਸੀਂ ਆਪਣੇ ਧਾਰਮਿਕ ਸਥਾਨ ਤੇ ਢਾ ਦਿੱਤੇ, ਤੁਹਾਡੇ ਧਾਰਮਿਕ ਸਥਾਨ ਨੇ, ਇਹ ਧਾਰਮਿਕ ਸਥਾਨ ਅਸੀਂ ਨਵੇਂ ਬਣਾ ਦਿੱਤੇ, ਕਿੱਦਾਂ ਦੀ ਸੋਚ ਹੈ। ਪਰ ਜਦੋਂ ਉਹਨਾਂ ਕੋਲ ਤਾਕਤ ਸੀ ਘੱਟ, ਉਹਨਾਂ ਨੇ ਵੀ ਨਹੀਂ ਕੀਤੀ। ਉਹਨਾਂ ਨੇ ਵੀ ਟੈਕਸ ਲਾਏ ਮੰਦਰਾਂ ਦੇ ਉੱਪਰ, ਟੈਕਸ ਮੰਦਰ ਬਰਬਾਦ ਕੀਤੇ, ਨਵਿਆਂ ਤੇ ਰੋਕ ਲਾਈ। ਤੁਸੀਂ ਪੜ੍ਹੋ ਔਰੰਗਜ਼ੇਬ ਨੂੰ, ਹੁਣ ਵੀ ਜਿਹੜੇ ਸੀ ਨਾਮ ਉਹ ਮਿਟਾਏ ਜਾ ਰਹੇ ਨੇ, ਨਵੇਂ ਨਾਮ ਰੱਖ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ, ਇਸੇ ਨੂੰ ਭਾਈ ਗੁਰਦਾਸ ਕਹਿੰਦੇ ਸੀ, ਖਹਿ ਖਹਿ ਬਾਂਸ ਜ਼ਲਨ ਅੰਗਿਆਰਾ। ਇਹ ਹਿੰਦੂ ਤੇ ਮੁਸਲਮਾਨ ਏਦਾਂ ਜਿਵੇਂ ਬਾਂਸ ਆਪਸ ਵਿੱਚ ਹੀ ਖਹਿੰਦਾ ਨਾ, ਖਹਿ ਖਹਿ ਕੇ ਜਦੋਂ ਰਗੜ ਪੈਂਦੀ ਹੈ, ਉਹਦੇ ਚੋਂ ਚੰਗਿਆੜੀਆਂ ਨਿਕਲਦੀਆਂ ਨੇ, ਉਹਦੇ ਨਾਲ ਸਾਰਾ ਜੰਗਲ ਸੜ ਜਾਂਦਾ। ਆ ਜੰਗਲਾਂ ਜਦੋਂ ਅੱਗ ਲੱਗਦੀ ਹੈ, ਕੋਈ ਬੰਦਾ ਥੋੜਾ ਲਾਉਂਦਾ ਇਹਨਾਂ ਨੂੰ ਅੱਗ। ਉਹ ਬਾਂਸ ਆਪਸ ਵਿੱਚ ਹੀ ਰਗੜ ਕੇ ਚੰਗਿਆੜੀਆਂ ਨਿਕਲਦੀਆਂ ਨੇ, ਉਹਦੇ ਵਿੱਚੋਂ ਅੱਗ ਲੱਗਦੀ ਹੈ, ਫਿਰ ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਐਸਾ ਸੀ। ਤੇ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਵੀ ਨਫ਼ਰਤ ਦੀ ਅੱਗ ਚੋਂ ਬਾਹਰ ਨਿਕਲੋ। ਮੈਂ ਬੇਨਤੀ ਕਰ ਰਿਹਾ ਸੀ ਵੀ ਜਦੋਂ ਜਦੋਂ ਸਿੱਖਾਂ ਕੋਲ ਰਾਜ ਆਇਆ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਹੈ, ਉਦੋਂ ਤੁਸੀਂ ਦੇਖ ਲਓ ਕਿਸੇ ਵੀ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਹੋਵੇ ਤੇ ਦੱਸੋ, ਧਾਰਮਿਕ ਸਥਾਨ ਨੂੰ ਢਹਿ ਢੇਰੀ ਕੀਤਾ ਹੋਵੇ, ਕੋਈ ਇੱਕ ਵੀ ਉਦਾਹਰਨ ਹੋਵੇ ਕਿਸੇ ਨਾਲ ਧੱਕਾ। ਇਹ ਸੀ ਪਰਉਪਕਾਰ ਦੀ ਭਾਵਨਾ ਜਿਹੜੀ ਸਾਨੂੰ ਗੁਰੂ ਨੇ ਸਿਖਾਈ ਸੀ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਅੱਜ ਦੁਨੀਆਂ ਦੇ ਉੱਪਰ ਰਾਜਿਆਂ ਦਾ ਜਦੋਂ ਦੇਖੇ ਜਾਂਦੇ ਨੇ, ਸਟੱਡੀ ਹੁੰਦੀ ਹੈ, ਸਭ ਤੋਂ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ, ਛੋਟੀ ਜਿਹੀ ਕੌਮ ਸਾਡੀ। ਪਰ ਰਾਜ ਐਸਾ ਕੀਤਾ, 50 ਸਾਲਾਂ ਦੇ ਲਗਭਗ ਰਾਜ, ਔਰ ਉਸ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਾ ਦਿੱਤੀ ਹੋਵੇ। ਉਸ ਰਾਜ ਦੇ ਵਿੱਚ ਕੈਸਾ ਹਲੀਮੀ ਰਾਜ, ਤੇ ਅਸੀਂ ਤੇ ਸਾਖੀਆਂ ਪੜ੍ਹਦੇ ਹਾਂ ਮਹਾਰਾਜਾ ਸਾਹਿਬ ਦੀਆਂ, ਵੀ ਉਹ ਤਾਂ ਇੱਕ ਵਾਰ, ਚਲੋ ਸੰਖੇਪ ਦੇ ਵਿੱਚ, ਵੀ ਮਹਾਰਾਜਾ ਸਾਹਿਬ ਦੀ ਸਵਾਰੀ ਜਾ ਰਹੀ ਸੀ ਤੇ ਅੱਗਿਓਂ ਢੰਡੋਰਾ ਪਿੱਟਿਆ ਜਾ ਰਿਹਾ ਸੀਗਾ, ਜਾਂ ਕਹਿਣ ਤੋਂ ਭਾਵ ਵੀ ਮਹਾਰਾਜਾ ਸਾਹਿਬ ਦੀ ਸਵਾਰੀ ਆ ਰਹੀ ਹੈ, ਲੋਕ ਨਮਸਕਾਰਾਂ ਕਰ ਰਹੇ ਸਨ, ਇੱਕ ਥਾਂ 'ਤੇ ਰੁਕੇ। ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਵੀ ਉਹ ਬੇਰੀ ਦੇ ਉੱਪਰ ਬੱਚੇ ਜਿਹੜੇ ਸੀਟਾਂ ਨਾਲ ਬੱਟਿਆਂ ਨਾਲ ਵੇਰ ਝਾੜ ਰਹੇ ਸਨ, ਕਿਤੇ ਇੱਕ ਕਿਤੇ ਮਹਾਰਾਜਾ ਸਾਹਿਬ ਦੀ ਅੱਖ ਦੇ ਨੇੜਿਓਂ ਦੀ ਲੰਘ ਗਏ, ਭਾਜੜਾਂ ਪੈ ਗਈਆਂ, ਬੱਚਿਆਂ ਨੂੰ ਫੜ ਲਿਆ ਗਿਆ। ਵੀ ਜੇ ਕਿਤੇ ਮਹਾਰਾਜਾ ਸਾਹਿਬ ਦੀ ਅੱਖ 'ਤੇ ਵੱਜ ਜਾਂਦਾ, ਕਿਤੇ ਉਹਨਾਂ ਦੀ ਬਚਪਨ 'ਚ ਅੱਖ ਚਲੀ ਗਈ ਸੀ ਬਿਮਾਰੀ ਕਰਕੇ, ਇੱਕ ਅੱਖ ਸੀ ਮਹਾਰਾਜਾ ਸਾਹਿਬ ਦੀ ਅਤੇ ਦੂਸਰੀ ਦੇ ਕੀ ਵਾਪਰਦਾ। ਉਹ ਬੱਚੇ ਫੜ ਲੈ ਗਏ, ਉਹਨਾਂ ਦੇ ਪੇਰੈਂਟਸ ਨੂੰ ਭਾਜੜਾਂ ਪੈ ਗਈਆਂ, ਹੱਥਾਂ ਪੈਰਾਂ ਦੀ ਪੈ ਗਈ। ਮਹਾਰਾਜਾ ਸਾਹਿਬ ਕੋਲ ਲਿਆਂਦਾ, ਪੇਸ਼ ਕੀਤਾ ਗਿਆ। ਲੱਗਦਾ ਸੀ ਵੀ ਪਤਾ ਨਹੀਂ ਕਿਹੜੀ ਸਜ਼ਾ ਲਾਈ ਜਾਏਗੀ। ਸ਼ੇਰੇ ਪੰਜਾਬ ਮਹਾਰਾਜਾ ਸਾਹਿਬ ਦੇ ਅੱਖ ਵਿੱਚ ਰੋੜਾ ਵੱਜਣਾ ਸੀਗਾ। ਉਹਦੇ ਮਾਪੇ ਹੱਥ ਜੋੜਦੇ ਨੇ, ਪਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕੋਲ ਲਿਆਂਦਾ ਗਿਆ ਬੱਚਿਆਂ ਨੂੰ, ਤੇ ਪੁੱਛਿਆ ਗਿਆ ਵੀ ਬੱਚਿਓ ਤੁਸੀਂ ਬੇਰੀ ਦੇ ਉੱਪਰ ਇਹ ਵੱਟੇ ਜਾਂ ਇੱਟਾਂ ਜਾਂ ਰੋੜੇ ਕਿਉਂ ਮਾਰਦੇ ਹੋ? ਕਹਿੰਦੇ ਜੀ ਇਹ ਬੇਰ ਝਾੜਦੇ ਆ, ਬੇਰ ਦਿੰਦੀ ਹੈ। ਮੈਂ ਹੈਰਾਨ ਹਾਂ ਸਾਖੀ ਪੜ੍ਹ ਕੇ, ਭਾਵੇਂ ਉਹ ਘਟਨਾ ਬਹੁਤ ਥੋੜੇ ਸਮੇਂ 'ਚ ਵਾਪਰ ਗਈ, ਪਰ ਉਹਦੀ ਸ਼ਾਹ ਬੜੀ ਵੱਡੀ ਹੈ। ਮਹਾਰਾਜਾ ਸਾਹਿਬ ਕਹਿੰਦੇ ਫਿਰ ਮੈਂ ਬੇਰੀ ਨਾਲੋਂ ਤਾਂ ਨਹੀਂ ਗਿਆ ਗੁਜ਼ਰਿਆ, ਜੇ ਤੁਸੀਂ ਉਹਦੇ ਇੱਟਾਂ ਵੱਟੇ ਮਾਰ ਦਿਓ ਤਾਂ ਬਦਲੇ 'ਚ ਤੁਹਾਨੂੰ ਮਿੱਠੇ ਬੇਰ ਖਾਣ ਨੂੰ ਮਿਲਦੇ ਨੇ। ਮੈਂ ਤਾਂ ਫਿਰ ਪੰਜਾਬ ਦਾ ਰਾਜਾ ਮਹਾਰਾਜਾ। ਦੇਖੋ ਕੈਸੀ ਭਾਵਨਾ ਸੀ ਅੰਦਰ। ਉਹ ਚਾਹੁੰਦਾ ਇਸ਼ਾਰਾ ਕਰਕੇ ਸਾਰੇ ਪਰਿਵਾਰ ਨੂੰ ਸਜ਼ਾ ਹੋ ਸਕਦੀ ਸੀ, ਉਹ ਚਾਹੁੰਦਾ ਸਾਰੇ ਪਰਿਵਾਰ ਨੂੰ ਟੰਗ ਦਿੱਤਾ ਜਾਣਾ ਜਾ ਸਕਦਾ ਸੀ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਤੇ ਥਾਲ ਭਰ ਕੇ ਲਿਆ ਕੇ ਉਹਨਾਂ ਬੱਚਿਆਂ ਨੂੰ ਦਿੱਤੇ ਗਏ, ਔਰ ਉਹਨਾਂ ਬੱਚਿਆਂ ਨੂੰ ਛੱਡਿਆ ਗਿਆ। ਕਹਿਣ ਤੋਂ ਭਾਵ ਇਹ ਕਿੱਡੀ ਵੱਡੀ ਘਟਨਾ ਸੀਗੀ। ਇੱਥੇ ਹੀ ਬਸ ਨਹੀਂ, ਉਹਨਾਂ ਦੇ ਕੋਲ ਜਦੋਂ ਸ਼ਕਤੀ ਆਈ, ਜਦੋਂ ਸਮਰੱਥਾ ਆਈ, ਜਦੋਂ ਪਾਵਰ ਆਈ, ਔਰ ਉਹਨਾਂ ਨੇ ਗੁਰਦੁਆਰਿਆਂ ਦੇ ਉੱਪਰ ਤੇ ਸੋਨਾ ਚੜ੍ਹਾਇਆ ਹੀ, ਮੰਦਰਾਂ ਦੇ ਵੀ ਉੱਪਰ ਵੀ ਅਸੀਂ ਦੇਖਦੇ ਹਾਂ, ਮਸੀਤਾਂ ਨਾਲ ਵੀ ਉਹੋ ਜਿਹਾ ਵਿਵਹਾਰ। ਇਹ ਕੀ ਹੈ? ਇਹ ਕੋਈ ਆਮ ਬੰਦਾ ਥੋੜ੍ਹਾ ਕਰ ਸਕਦਾ? ਤੇ ਹੋਰ ਬਥੇਰਿਆਂ ਕੋਲ ਤਾਕਤ ਪਹਿਲਾਂ ਵੀ ਆਈ, ਹੁਣ ਵੀ ਆਈ ਹੈ, ਤੇ ਕੀ ਕੁਝ ਵਾਪਰਿਆ ਤੁਸੀਂ ਵੇਖ ਰਹੇ ਹੋ।
ਪਰ ਮਹਾਰਾਜਾ ਰਣਜੀਤ ਸਿੰਘ ਨੇ ਕਹਿਣ ਤੋਂ ਭਾਵ ਸਾਰੇ ਸਥਾਨਾਂ ਨੂੰ ਕੁਝ ਐਸਾ ਦੇਖਿਆ। ਇਹ ਕੀ ਸੀ? ਨੇਕੀ ਕਰਨ ਸਿਆਣੇ ਹਨ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ। ਮਹਾਰਾਜਾ ਸਾਹਿਬ ਜੀ ਦੇ ਉਹ ਇੱਕ ਚੀਜ਼ ਹੋਰ ਬੇਨਤੀ ਕਰਕੇ ਸਮਾਪਤੀ ਕਰਨਾ, ਜਿਹੜਾ ਪਰਉਪਕਾਰੀ ਬੰਦਾ ਉਹ ਸ਼ੋਅ ਨਹੀਂ ਕਰਦਾ, ਉਹ ਇਸ ਕਰਕੇ ਨਹੀਂ ਕਰਦਾ ਵੀ ਮੇਰੀ ਜੈ ਜੈਕਾਰ ਹੋਵੇ। ਜਦੋਂ ਮਹਾਰਾਜਾ ਸਾਹਿਬ ਨੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਉੱਪਰ ਸੋਨੇ ਦੀਆਂ ਪਰਤਾਂ ਚੜ੍ਹਾਉਣ ਦੀ ਸੇਵਾ ਕੀਤੀ, ਪ੍ਰੋਪਰ ਕਿਹਾ ਗਿਆ ਵੀ ਤੁਹਾਡੀ ਇੱਥੇ ਪਲੇਟ ਲਾਈ ਜਾਏਗੀ, ਤੁਹਾਡਾ ਨਾਮ ਲਿਖਿਆ ਜਾਏਗਾ, ਉਹਨਾਂ ਨੇ ਕਿਹਾ ਸੀ ਵੀ ਨਹੀਂ, ਮੈਂ ਕੌਣ ਆ? ਇਹ ਤਾਂ ਗੁਰੂ ਰਾਮਦਾਸ ਜੀ ਨੇ ਮੇਰੇ ਤੋਂ ਸੇਵਾ ਲਈ ਹੈ ਅਤੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ। ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਇੰਟਰ ਕਰਦੇ ਹੋ, ਬਾਹਰ ਦੀਵਾਰ ਦੇ ਉੱਪਰ ਕੀ ਲਿਖਿਆ ਹੋਇਆ ਉਹਦੇ ਤੋਂ ਪਤਾ ਲੱਗਦਾ। ਸਦੀਆਂ ਹੋ ਗਈਆਂ ਵੀ ਇਹ ਸੇਵਾ ਗੁਰੂ ਰਾਮਦਾਸ ਜੀ ਨੇ ਨਿਮਾਣੇ ਸੇਵਕ ਰਣਜੀਤ ਸਿੰਘ ਤੋਂ ਆਪਣਾ ਸੇਵਕ ਜਾਣ ਕੇ ਲੈ ਲਈ। ਅਸੀਂ 10 ਰੁਪਈਏ ਦੇ ਕੇ ਪੱਥਰਾਂ ਦੇ ਨਾਮ ਲਿਖਾਉਂਦੇ ਹਾਂ, ਸਾਡੀ ਭਾਵਨਾ ਇੱਥੇ ਖੜੀ ਹੁੰਦੀ ਹੈ। ਗੁਰੂ ਕਿਰਪਾ ਕਰਨ, ਗੁਰੂ ਰਹਿਮਤ ਕਰਨ, ਇਹ ਨੁਕਤਾ ਸਾਡੀ ਸਮਝ ਵਿੱਚ ਆਵੇ। ਗੁਰੂ ਪਰਉਪਕਾਰੀ ਹੈ, ਸਮੇਂ ਸਮੇਂ 'ਤੇ ਪਰਉਪਕਾਰੀ ਰੂਹਾਂ ਆਉਂਦੀਆਂ ਨੇ, ਪਰਉਪਕਾਰੀ ਜਨ ਆਉਂਦੇ ਨੇ ਔਰ ਉਹ ਸੰਸਾਰ ਦਾ ਸਰਬੱਤ ਦਾ ਭਲਾ ਮੰਗਦੇ ਨੇ, ਕਰਦੇ ਨੇ, ਆਪਣਾ ਜੀਵਨ ਵੀ ਦਾਅ 'ਤੇ ਲਾ ਦਿੰਦੇ ਨੇ। ਮੈਂ ਫਿਰ ਬੇਨਤੀ ਕਰਾਂ, ਸਭ ਤੋਂ ਵੱਡਾ ਪਰਉਪਕਾਰ ਕਿਸੇ ਨੂੰ ਅਗਿਆਨਤਾ ਵਿੱਚੋਂ ਕੱਢ ਦੇਣਾ, ਬੇਸਮਝੀ 'ਚੋਂ ਕੱਢ ਦੇਣਾ, ਗਿਆਨ ਅੰਜਨ ਗੁਰਦੀ ਆ, ਉਹ ਸਭ ਤੋਂ ਵੱਡਾ ਪਰਉਪਕਾਰ ਗੁਰੂ ਨੇ ਕੀਤਾ, ਗੁਰੂ ਅੱਜ ਵੀ ਕਰ ਰਿਹਾ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ

0: इस पासे एफर्ट करिए, अरदास करिए महाराज साढ़े तो भी किसी का भला हो जाए, असी भी भला करन जोगे हो जाइए, साढ़े अंदर भी किसी के भले करन दी भावना पैदा हो जाए। देखो साड़ी अरदास का विधान है अखीर विच ये शब्द ने जिन्हां दे विच कोई किसी तरह का फेरबदल नहीं किया जा सकता है, नानक नाम चढ़दी कला तेरे भाणे सरबत दा भला, इहदा भाव ही इहदे विच कोई फेरबदल नहीं, किसी कोले कोई राइट नहीं है, तेरे भाणे सरबत दा भला, इत्थों सरबत दा भला मंगिया जाता है, सरबत दा भला सोचिया जाता, सरबत दे भले की अरदास हुंदी है, गुरु कृपा करन रहमत कर, यह नुकता साड़ी समझ में आए, इनिया कु बेनतियां प्रवान करियो। धन्यवाद सारी संगत का, कोट आन कोट शुक्र श्री गुरु ग्रंथ साहिब महाराज जी की अपार कृपा का सदका, ये 15 कु दिन का समा आप जी की सेवा में नसीब होया, बहुत बहुत धन्यवाद आप सारिया का, बड़े प्रेम सत्कार अदब के नाल सरवण किया, भुला ना चतारनिया सतगुरु सच्चे पातशाह जी इसे तरह सारिया की कृपा बनाई रखन। फतेह की सांझ अगला प्रोग्राम सत्कारयोग भाई साहब जी होरां तों सरवण करो जी, बुलाओ फतेह सत्कार नाल आखो वाहिगुरु
1: जी का खालसा वाहिगुरु जी की फतेह। इस सन ज्ञानी जगतार सिंह जी दमदमा साहब के हैड ग्रंथी साहब, इन्हों का बहुत बहुत धन्यवाद आप संगतां नूं जिन्हां ने कथा विचारां नाल निहाल किया। गुरु प्यारी साध संगत जी, कुछ क जरूरी विचार तुहाडे नाल सांझे करने सी, जो पिछले दिनों दे विच अपने कनेडा विच जो हो रहा उहदे बारे तुहानूं जानकारी देनी आ। प्लीज़ सारे थोड़ा जिहा ध्यान दिओ, जो आपां देख रहे हां भी एमीग्रांट प्रति हेट वधी होई है जिहड़ी, उहदे प्रति आपां नूं थोड़ा जिहा ध्यान देना पैणा आ, क्योंकि ये बहुत सीरीयस मुद्दा आ, क्योंकि ये अपने सारे परिवारां दी गल हो रही है, अपनी सुरक्षा की गल हो रही है। कुछ क बेनती करनिया पहला तुहानू, क्योंकि लगन गया थोड़ा जिहा तुहानू औखियां पर जरूरी ने, क्योंकि जिहड़े मुल्क दे विच आपां रहिंदे आ कई बार आपां अगाहे बगाहे उन्हां दे जिहड़े नियम ने उन्हां नूं फॉलो नहीं करते। कुछ क समां इदां दा बणिया होया पिछले समें दे विच जो रिसेशन चल रहा उहदे कारण ये सब कुछ हो रहा आ। पहली बेनती आ मैं खासकर बजुर्गों नूं करनी मंगदा आ कि जदों तुसीं बसां दे विच सफ़र करदे हो जां पार्कां च बहने हो, प्लीज़ अपनी जिहड़ा गल करन दा तरीका आ कुदरती आ, वी असीं पिंडां चों आए थोड़ा जिहा खुला सुभाअ हुंदा आ, उच्ची आवाज़ दे विच गल करना, हसणा जां कमेंट कैसे इदे कर दिंदे आ वी कई वार उह ਇਤਰਾਜ਼ਯੋਗ ਹੁੰਦੇ ਆ, ਪਲੀਜ਼ ਇਸ ਗੱਲਾਂ ਦਾ ਧਿਆਨ ਰੱਖੋ। ਜੇ ਬੱਸ ਦੇ ਵਿੱਚ ਤੁਹਾਨੂੰ ਫੋਨ ਕਰਨਾ ਪੈਂਦਾ ਆ ਤਾਂ ਗਰੇਜ਼ ਕਰੋ, ਜੇ ਕਰਨਾ ਤਾਂ ਬਹੁਤ ਹੌਲੀ ਆਵਾਜ਼ 'ਚ ਗੱਲ ਕਰੋ। ਆਪਾਂ ਦੇਖਦੇ ਹਾਂ ਕਈ ਵਾਰ ਆਪਣੇ ਮੇਨ ਹਾਲ ਦੇ ਵਿੱਚ ਕਥਾ ਵਿਚਾਰ ਚੱਲਦੇ ਹੁੰਦੇ ਆ ਅਤੇ ਆਪਾਂ ਫੋਨ ਆ ਜਾਂਦਾ ਇੰਨੀ ਉੱਚੀ ਆਵਾਜ਼ 'ਚ ਗੱਲ ਕਰਦੇ ਹਾਂ ਕਿ ਸਾਰਾ ਆਨੰਦ ਟੁੱਟ ਜਾਂਦਾ ਆ। ਪਲੀਜ਼ ਸਾਡੀ ਆਦਤ ਆ ਕੁਦਰਤੀ ਉਹ ਗੱਲ ਆ ਵੀ ਅਸੀਂ ਜਦ ਫੋਨ ਚੁੱਕਣਾ ਵੀ ਕੁਦਰਤੀ ਉੱਚੀ ਗੱਲ ਕਰ ਲੈਂਦੇ ਹਾਂ। ਇਸ ਚੀਜ਼ ਦਾ ਖਾਸ ਖਿਆਲ ਰੱਖੋ ਵੀ ਕਿਤੇ ਵੀ ਤੁਸੀਂ, ਕਿਉਂਕਿ ਆਪਣੀ ਲੈਂਗੁਏਜ ਕਾਰਨ ਉਹਨਾਂ ਨੂੰ ਇਹ ਭੁਲੇਖਾ ਪੈਂਦਾ ਵੀ ਆਪਾਂ ਕੋਈ ਗਲਤ ਗੱਲ ਕਰ ਰਹੇ ਹਾਂ। ਪਲੀਜ਼ ਜਦੋਂ ਵੀ ਤੁਸੀਂ ਫੋਨ ਯੂਜ਼ ਕਰਨਾ ਆ ਜਾਂ ਬੱਸ 'ਚ ਬਹਿ ਕੇ ਆਪਸ ਵਿੱਚ ਗੱਲਾਂ ਕਰਨੀ ਆ ਤਾਂ ਆਪਣੀ ਜਿਹੜੀ ਆਵਾਜ਼ ਆ ਉਹ ਥੋੜ੍ਹੀ ਜਿਹੀ ਘੱਟ ਰੱਖੋ। ਜਿਸ ਤਰ੍ਹਾਂ ਆਪਣੇ ਕਮਿਊਨਿਟੀ ਸੈਂਟਰ ਆ ਜਾਂ ਜੈਂਸ ਸੈਂਟਰ ਆ ਜਾਂ ਹੋਰ ਕਮਿਊਨਿਟੀ ਸੈਂਟਰਾਂ 'ਚ ਬਜ਼ੁਰਗ ਬਹਿੰਦੇ ਆ, ਪਾਰਕਾਂ 'ਚ ਬਹਿੰਦੇ ਆ, ਪਲੀਜ਼ ਸਫਾਈ ਦਾ ਖਾਸ ਧਿਆਨ ਰੱਖੋ, ਕੁਦਰਤੀ ਗੱਲ ਆ। ਮੈਂ ਆਮ ਇੱਥੇ ਦੇਖਦਾ ਹਾਂ ਵੀ ਬਜ਼ੁਰਗ ਕਈ ਵਾਰ ਚਾਹ ਪਾਣੀ ਪੀਂਦੇ ਆ ਉੱਥੇ ਹੀ ਆਪਣਾ ਕੱਪ ਰੱਖ ਦਿੰਦੇ ਆ ਜਾਂ ਵਾਸ਼ਰੂਮ ਜਾਂਦੇ ਹੱਥ ਧੋਣ ਲੱਗੇ ਉੱਦਾਂ ਥੁੱਕ ਲੈਂਦੇ ਆ, ਹੈ ਨਾ। ਇਹਨਾਂ ਚੀਜ਼ਾਂ ਦਾ ਕਾਫ਼ੀ ਇਫੈਕਟ ਪੈਂਦਾ ਆ, ਆਪਾਂ ਨੂੰ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਵਾਚ ਕਰਨਾ ਪੈਣਾ, ਕਿਉਂਕਿ ਸਮਾਂ ਹੁਣ ਇੱਦਾਂ ਦਾ ਹੋ ਗਿਆ ਆ ਜੋ ਅੱਜ ਤੋਂ 30-35 ਸਾਲ ਪਹਿਲਾਂ ਸੀ ਉਹ ਵਾਲਾ ਸਮਾਂ ਬੈਕ ਆ ਗਿਆ ਆ। ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ। ਦੂਸਰੀ ਬੇਨਤੀ ਆ ਮੇਰੇ ਉਹਨਾਂ ਸਿੰਘਾਂ ਨੂੰ, ਬੱਚਿਆਂ ਨੂੰ ਜਿਹੜੇ ਬਾਣਾ ਪਾਉਂਦੇ ਆ। ਪਿਛਲੇ ਦਿਨ ਤੁਸੀਂ ਦੇਖਿਆ ਆ ਐਡਮਿੰਟਨ ਦੇ ਵਿੱਚ ਇੱਕ ਬਾਲਮਾੜ ਦੇ ਵਿੱਚ ਸਿੰਘ ਦਾ ਬਾਣਾ ਪਾਇਆ ਸੀਗਾ, ਉਹਦੇ ਵਿੱਚ ਜੋ ਉੱਥੇ ਲੜਾਈ ਹੋਈ ਆਪਾਂ ਸਾਰਿਆਂ ਨੇ ਦੇਖੀ ਹੋਈ ਆ। ਮੈਂ ਹੱਥ ਜੋੜ ਕੇ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਨੂੰ ਕੋਈ ਕਮੈਂਟ ਵਗੈਰਾ ਕਰਦਾ ਆ ਉਹਦਾ ਪਲਟਵਾਂ ਵਾਰ ਨਾ ਕਰੋ। ਜੋ ਵੀ ਤੁਸੀਂ ਜਾਣਾ ਆ ਤੁਹਾਡੇ ਵਸਤਰਾਂ ਦਾ ਖਾਸ ਧਿਆਨ ਰੱਖੋ, ਕਿਉਂਕਿ ਆਪਾਂ ਮਾਲਾਂ ਵਿੱਚ ਜਾਂਦੇ ਹਾਂ ਕਈ ਵਾਰ ਆਪਾਂ ਆਪਣੇ ਵੱਡੇ ਸ਼੍ਰੀ ਸਾਹਿਬ ਵੀ ਨਾਲ ਲੈ ਜਾਂਦੇ ਹਾਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਾਡੇ ਸ਼ਾਸਤਰ ਨੇ, ਪਰ ਉਹ ਇਸ ਚੀਜ਼ ਨੂੰ ਵੈਪਨ ਮੰਨਦੇ ਆ। ਪਲੀਜ਼ ਆਪਣੇ ਵੱਡੇ ਸ਼੍ਰੀ ਸਾਹਿਬ ਨੂੰ ਜੇ ਤੁਸੀਂ ਜਾਣਾ ਤਾਂ ਆਪਣੀ ਗੱਡੀ ਵਿੱਚ ਰੱਖ ਕੇ ਜਾਓ, ਪਲੀਜ਼।

ਮਾਲਾਂ ਦੇ ਵਿੱਚ ਜਾਂ ਖੁੱਲ੍ਹੀਆਂ ਥਾਵਾਂ ਦੇ ਉੱਤੇ ਤੁਸੀਂ ਜਾ ਕੇ ਇੱਦਾਂ ਨਾ ਕਰਿਆ ਕਰੋ। ਮੇਕ ਸ਼ੋਰ ਜਦੋਂ ਤੁਸੀਂ ਬਾਣਾ ਪਾਉਣਾ ਆ, ਹੈ ਨਾ, ਬਾਣੇ ਦੀ ਮਰਿਆਦਾ ਦਾ ਵੇਖੋ ਖਿਆਲ ਰੱਖਣਾ। ਕਈ ਵਾਰ ਅਸੀਂ ਥੋੜ੍ਹਾ ਜਿਹਾ ਭਾਵੁਕ ਹੋ ਕੇ ਲੈਂਗੁਏਜ ਬਹੁਤ ਉਹ ਕਰ ਲੈਂਦੇ ਹਾਂ, ਮੈਂ ਦੇਖਦਾ ਹਾਂ ਜਕਾਰਾ ਛੱਡਣ ਲੱਗੇ ਕਈ ਵਾਰ ਅਸੀਂ ਇੱਦਾਂ ਦਾ ਵਰਡ ਯੂਜ਼ ਕਰ ਲੈਂਦੇ ਹਾਂ ਜਿਨ੍ਹਾਂ ਨਾਲ ਉਹਨਾਂ ਨੂੰ ਪਤਾ ਨਹੀਂ ਹੁੰਦਾ। ਸਾਡੇ ਲਈ ਤਾਂ ਉਹ ਸਾਡੇ ਸੂਰਮਿਆਂ ਦੇ ਨਿਸ਼ਾਨੀਆਂ ਨੇ, ਪਰ ਉਹਨਾਂ ਨੂੰ ਇਸ ਗੱਲ ਨੂੰ ਲੱਗਦਾ ਵੀ ਕੋਈ ਜੋਸ਼ ਦੇ ਵਿੱਚ ਗਲਤ ਗੱਲ ਕਰ ਰਹੇ ਨੇ। ਇੱਕ ਬੇਨਤੀ ਆ ਉਹਨਾਂ ਬੱਚਿਆਂ ਨੂੰ ਜਿਹੜੇ, ਜ਼ਿਆਦਾਤਰ ਮਾਪਿਆਂ ਨੂੰ ਇਸ ਗੱਲ ਦਾ ਪਤਾ ਹੁੰਦਾ, ਜਦੋਂ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨੂੰ ਆਪਾਂ ਗੱਡੀ ਲੈ ਕੇ ਦਿੰਦੇ ਹਾਂ ਤਾਂ ਬੱਚੇ ਕੀ ਕਰਦੇ ਆਪਣੀਆਂ ਗੱਡੀਆਂ ਨਾਲ, ਆਪਾਂ ਨੂੰ ਜ਼ਿਆਦਾਤਰ ਪੇਰੈਂਟਸ ਨੂੰ ਪਤਾ ਹੁੰਦਾ, ਪਰ ਅਸੀਂ ਕੁਛ ਨਹੀਂ ਕਹਿੰਦੇ ਉਹਨਾਂ ਨੂੰ। ਇਹਨਾਂ ਲਈ ਆਪਾਂ ਨੂੰ ਗੁਰੇਜ਼ ਕਰਨਾ ਪੈਣਾ, ਬੱਚੇ ਮਫਲਰ ਮੂਵ ਕਰਕੇ ਉਹਨਾਂ ਦੇ ਵਿੱਚ ਸਾਊਂਡ ਸਿਸਟਮ ਲਾ ਕੇ, ਤੁਸੀਂ ਆਮ ਦੇਖਿਆ ਉਹ ਘਰਾਂ ਦੇ ਵਿੱਚ ਗੱਡੀਆਂ ਪਟਾਕੇ ਮਾਰਦੀਆਂ ਜਾਂਦੀਆਂ ਨੇ ਜਾਂ ਸਟੀਰੀਓ ਇੰਨਾ ਉੱਚੀ ਲਾ ਕੇ ਜਾਂਦੇ ਆ, ਸਕੇਟਿੰਗ ਕਰਦੇ ਆ। ਪਲੀਜ਼ ਇਹਨਾਂ ਬੱਚਿਆਂ ਨੂੰ ਗਰਜਿਆ ਕਰੋ, ਆਪਣਾ ਫਰਜ਼ ਬਣਦਾ ਆ, ਕਿਉਂਕਿ ਇਹ ਚੀਜ਼ਾਂ ਇੱਥੇ ਸੋਭਦੀਆਂ ਨਹੀਂ, ਕਿਉਂਕਿ ਹੁਣ ਇਹ ਚੀਜ਼ਾਂ ਘਰਾਂ ਤੱਕ ਨਹੀਂ ਰਹੀਆਂ, ਬਾਹਰ ਆ ਗਈਆਂ ਨੇ। ਹੁਣ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਆ। ਬੇਨਤੀ ਇਹ ਆ ਵੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਘਰਾਂ ਤੱਕ ਨਹੀਂ ਰਹੀ, ਇਹ ਗੁਰੂ ਘਰ ਤੱਕ ਪਹੁੰਚ ਚੁੱਕੀ ਆ। ਸਾਨੂੰ ਪਿਛਲੇ ਦਿਨਾਂ ਦੇ ਵਿੱਚ ਪਤਾ ਹੀ ਹੋਊਗਾ, ਇੱਕ ਗੁਰੂ ਘਰ ਦੇ ਵਿੱਚ ਕਾਲ ਆਈ ਸੀ, ਉਹਦੇ ਵਿੱਚ ਕਾਫੀ ਇਤਰਾਜੋ ਗੱਲਾਂ ਕੀਤੀਆਂ ਉਹਨਾਂ ਨੇ, ਪਰ ਸਾਡਾ ਫਰਜ਼ ਆ ਆਪਣੇ ਗੁਰੂ ਘਰ ਪ੍ਰਤੀ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ, ਡਟ ਕੇ ਸਾਥ ਦੇਣਾ ਆ। ਗੁਰੂ ਘਰ ਇਕੱਲਾ ਕਮੇਟੀ ਦਾ ਨਹੀਂ, ਸਾਰੀ ਕਮਿਊਨਿਟੀ ਦਾ ਸਾਂਝਾ ਗੁਰੂ ਘਰ ਆਪਣੇ ਸਾਰਿਆਂ ਦੇ ਫਰਜ਼ ਨੇ। ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਈਏ, ਅਤੇ ਜੇ ਤੁਹਾਨੂੰ ਕੋਈ ਵੀ ਗੱਲ ਲੱਗਦੀ ਆ ਉਹਦਾ ਤੁਰੰਤ ਕਮੇਟੀ ਦੇ ਸਿੰਘਾਂ ਨਾਲ ਆਫਿਸ ਦੇ ਵਿੱਚ ਸੰਪਰਕ ਕਰੋ, ਜਾਂ ਕਿਤੇ ਕਿਸੇ ਨੂੰ ਜ਼ਿਆਦਾ ਬੰਦਾ ਸ਼ਰਾਰਤੀ ਲੱਗਦਾ ਤਾਂ 911 ਕਾਲ ਵੀ ਕਰ ਸਕਦੇ ਹੋ। ਪਰ ਘਬਰਾਉਣਾ ਨਹੀਂ ਹੈਗਾ, ਕਿਉਂਕਿ ਅਸੀਂ ਸੰਤ ਸਿਪਾਹੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ। ਸਾਡੇ ਲਈ ਕੋਈ ਐਡੀ ਵੱਡੀ ਗੱਲ ਨਹੀਂ, ਜੇ ਕੋਈ ਸਾਡੇ ਮੂਹਰੇ ਚੜ੍ਹ ਕੇ ਆਉਂਦਾ ਉੱਦਾਂ ਪਹਿਲਾਂ ਅਸੀਂ ਸੰਤ ਆ, ਬਾਅਦ 'ਚ ਸਿਪਾਹੀ ਵੀ ਹੈਗੇ ਹਾਂ। ਵੱਡੀ ਗੱਲ ਨਹੀਂ, ਘਬਰਾਉਣਾ ਨਹੀਂ, ਗੁਰੂ ਘਰ ਨਹੀਂ ਆਉਣੋ ਹਟਣਾ ਜਾਂ ਇੱਦਾਂ ਨਹੀਂ ਕਰਨਾ। ਇਹ ਚੀਜ਼ਾਂ ਆਪਣੇ ਲਈ ਆਮ ਨੇ, ਆਪਾਂ ਗੁਰੂ ਘਰ ਸਾਡੇ ਲਈ ਮੇਨ ਆ, ਪਹਿਲਾਂ ਆਪਦੇ ਘਰ ਤੋਂ ਪਹਿਲਾਂ ਸਾਡੇ ਲਈ ਗੁਰੂ ਘਰ ਆ। ਇੱਕ ਬੇਨਤੀ ਆ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਣੇ ਵਿਆਹ ਹੁੰਦੇ ਆ ਘਰਾਂ ਦੇ ਵਿੱਚ, ਉਹਦੇ ਵਿੱਚ ਆਪਾਂ ਕਈ ਰੀਤੀ ਰਿਵਾਜ਼ ਆਪਣੇ ਇੱਦਾਂ ਬਣਾ ਲਏ ਨੇ ਵੀ ਉਹ ਬਹੁਤ ਜ਼ਰੂਰੀ ਆ, ਵੀ ਉਹਦੇ ਬਿਨਾਂ ਵਿਆਹ ਸਾਡਾ ਸੰਪੂਰਨ ਨਹੀਂ ਹੋਣਾ। ਪਰ ਗੁਰਮਰਿਆਦਾ ਅਨੁਸਾਰ ਉਹ ਸਭ ਕੁਛ ਪੁਰਾਣੇ ਜ਼ਮਾਨੇ ਵਿੱਚ ਕੁਛ ਜ਼ਰੂਰਤਾਂ ਕਾਰਨ ਕੀਤਾ ਜਾਂਦਾ ਸੀ, ਪਰ ਅਸੀਂ ਉਹ ਆਪਣੇ ਜ਼ਰੂਰੀ ਬਣਾ ਲਏ ਨੇ, ਵੀ ਜਿੰਨਾ ਇਸ ਤਰ੍ਹਾਂ ਜਾਗੋ ਕੱਢਣਾ, ਪਾਰਟੀਆਂ ਵਗੈਰਾ ਕਰਨਾ, ਉਹ ਅਸੀਂ ਘਰਾਂ ਵਿੱਚ ਕਰ ਲਿਆ, ਕਿਉਂਕਿ ਇੱਥੇ ਦਾ ਸਿਸਟਮ ਉਹ ਨਹੀਂ ਹੈਗਾ। ਤੁਸੀਂ ਜ਼ਿਆਦਾਤਰ ਦੇਖਿਆ ਹੋਊਗਾ ਪਿਛਲੇ ਦਿਨ ਇੱਕ ਜਾਗੋ ਦੇ ਉੱਤੇ ਪਰਿਵਾਰ ਜਾਗੋ ਲੈ ਕੇ ਸੜਕ 'ਤੇ ਜਾ ਰਿਹਾ ਸੀ ਅਤੇ ਉੱਥੇ ਗੱਡੀ ਨੇ ਉਹਨਾਂ 'ਤੇ ਅਟੈਕ ਕੀਤਾ। ਪਲੀਜ਼ ਇਹ ਗੱਲਾਂ ਤੋਂ ਗੁਰੇਜ਼ ਕਰੋ, ਚਲੋ ਤੁਹਾਡੇ ਫਰਜ਼ ਆ, ਤੁਹਾਨੂੰ ਲੱਗਦਾ ਇਹ ਸਾਡਾ ਜ਼ਰੂਰੀ ਆ, ਪਰ ਇਹਨਾਂ ਨੂੰ ਕਿਤੇ ਪੈਲਸਾਂ ਵਿੱਚ ਜਾਂ ਆਪਦੇ ਘਰ ਦੇ ਅੰਦਰ ਰੱਖੋ, ਬਾਹਰ ਰੋਡਾਂ 'ਤੇ ਨਾ ਲੈ ਕੇ ਜਾਓ। ਜੇ ਸਾਡੇ ਘਰ ਵਿਆਹ ਦੇ ਨਾਨਕਾ ਮੇਲ ਆਉਂਦਾ ਤਾਂ ਇੱਕ ਦੋ ਰੋਡਾਂ ਬਾਅਦ ਪਹਿਲਾਂ ਅਸੀਂ ਉੱਥੇ ਬਾਜਾ ਵਜਾਉਣਾ ਸ਼ੁਰੂ ਕਰ ਦਿੰਦੇ ਹਾਂ, ਢੋਲ ਲੈ ਕੇ ਆਉਂਦੇ ਹਾਂ, ਕਿਉਂਕਿ ਇਹ ਚੀਜ਼ਾਂ ਨਹੀਂ ਹੈਗੀਆਂ ਇੱਥੇ, ਇੱਥੇ ਦਾ ਕਲਚਰ ਨਹੀਂ ਹੈਗਾ। ਸਾਡਾ ਕਲਚਰ ਹੈਗਾ, ਪਰ ਅਸੀਂ ਉਹਨੂੰ ਹੋਰ ਤਰੀਕੇ ਨਾਲ ਮਨਾ ਸਕਦੇ ਹਾਂ, ਇਹ ਸਾਡੇ ਲਈ ਜ਼ਰੂਰੀ ਨੇ ਇਹ ਚੀਜ਼ਾਂ। ਕਿਤੇ ਆਪਣੇ ਵਿਆਹ ਦੇ ਵਿੱਚ ਰਹਿਤ ਮਰਿਆਦਾ ਵਿੱਚ ਕਿਤੇ ਨਹੀਂ ਕਿਤੇ ਲਿਖਿਆ ਹੋਇਆ ਵੀ ਸਾਨੂੰ ਜਾਗੋ ਕੱਢਣੀ ਜ਼ਰੂਰੀ ਆ। ਜੇ ਕਰਨੀ ਆ, ਤੁਹਾਡਾ ਸ਼ਗਨ ਲੱਗਦਾ ਤੁਹਾਨੂੰ ਕਰਨਾ, ਤਾਂ ਘਰ ਦੇ ਅੰਦਰ ਕਰੋ, ਬਾਹਰ ਰੋਡਾਂ 'ਤੇ ਜਾਗੋ ਲੈ ਕੇ ਨਾ ਜਾਓ। ਰਾਤ ਦੇ 11-11 ਵਜੇ ਤੱਕ DJ ਦਾ ਵਜਾਉਣਾ ਕੋਈ ਚੰਗੀ ਗੱਲ ਨਹੀਂ ਹੈਗੀ। ਫੰਕਸ਼ਨ ਸਾਡੇ ਘਰ ਆ, ਸਾਡੇ ਗੁਆਂਢੀਆਂ ਦੇ ਘਰ ਨਹੀਂ ਹੈਗਾ। ਅਸੀਂ DJ ਲਾ ਕੇ ਇਸ ਤਰ੍ਹਾਂ ਫਨ ਕਰਦੇ ਹਾਂ ਵੀ ਜਿਸ ਤਰ੍ਹਾਂ ਅਸੀਂ ਪਿੰਡਾਂ 'ਚ ਬੈਠੇ ਹੁੰਦੇ ਹਾਂ, ਉਹ ਪਿੰਡ ਨੇ ਆਪਣਾ, ਉੱਥੇ ਕਲਚਰ ਡਿਫਰੈਂਟ ਆ। ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਦੇਣਾ ਪੈਣਾ, ਤਾਂ ਹੀ ਆਪਣੀ ਗੱਲ ਬਣਨੀ ਆ। ਕੁਛ ਕੁ ਬੇਨਤੀਆਂ ਇਸ ਤਰ੍ਹਾਂ ਵੀ ਆ, ਜਿਸ ਤਰ੍ਹਾਂ ਆਪਾਂ ਆਪਣੇ ਵਿਆਹ ਦੇ ਵਿੱਚ ਨਾ ਉਹਨਾਂ ਕਮਿਊਨਿਟੀਆਂ ਨੂੰ ਸੱਦ ਵੀ ਲੈਂਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਮੰਗਦਾ ਵੀ ਇੱਕ ਵਿਆਹ ਦੇ ਉੱਤੇ ਦੂਜੀ ਕਮਿਊਨਿਟੀ ਦੇ ਲੋਕ ਸੱਦੇ ਹੋਏ ਸੀ ਉਹਨਾਂ ਦੇ। ਜੇ ਮੈਂ ਕਿਸੇ ਨੂੰ ਇਨਵਾਈਟ ਕੀਤਾ ਵਿਆਹ ਦੇ ਉੱਤੇ ਗੁਰੂ ਘਰ ਦੇ ਵਿੱਚ ਆਉਣਾ, ਤਾਂ ਮੇਰਾ ਫਰਜ਼ ਆ ਗੁਰੂ ਘਰ ਦੀ ਰਹਿਤ ਮਰਿਆਦਾ ਉਹਨੂੰ ਦੱਸਣਾ ਵੀ ਇੱਥੇ ਸਮੋਕ ਨਹੀਂ ਕੀਤੀ ਜਾਂਦੀ, ਅਸੀਂ ਨਸ਼ਾ ਕਰਕੇ ਨਹੀਂ ਆ ਸਕਦੇ, ਇਹ ਤੁਹਾਡਾ ਫਰਜ਼ ਆ। ਜੇ ਤੁਸੀਂ ਕਿਸੇ ਨੂੰ ਸੱਦਿਆ, ਇੱਥੇ ਦਾ ਕਲਚਰ ਜੋ ਗੁਰੂ ਘਰ ਦੀ ਰਹਿਤ ਮਰਿਆਦਾ ਤੁਸੀਂ ਦੱਸਣੀ ਆ। ਉਹ ਜੇ ਕਿਤੇ ਗਾਂਹ ਤੋਂ ਇੱਦਾਂ ਦਾ ਕੋਈ
ਸਮੋਕ ਕਰਦਾ ਇੱਥੇ ਦੇਖਿਆ ਗਿਆ, ਉਸ ਉਹ ਪਰਿਵਾਰ ਜ਼ਿੰਮੇਵਾਰ ਹੋਊਗਾ, ਉਹ ਜਵਾਬਦੇਹ ਹੋਵੇਗਾ। ਫਿਰ ਨਾ ਤੁਸੀਂ ਇਹ ਗੱਲ ਦਾ ਕਿਸੇ ਨੂੰ ਸਾਨੂੰ ਲਾਂਭਾ ਦਿਓ ਵੀ ਸਾਡਾ ਵਿਆਹ ਦਾ ਫੰਕਸ਼ਨ ਸੀ, ਗੁਰੂ ਘਰ ਵਾਲਿਆਂ ਨੇ ਖਰਾਬ ਕੀਤਾ। ਜੇ ਕੋਈ ਇੱਦਾਂ ਤੋਂ ਗਾਂਹ ਤੋਂ ਤੁਹਾਡੀ ਅਣਗਹਿਲੀ ਹੋਊਗੀ ਤਾਂ ਜ਼ਿੰਮੇਵਾਰ ਤੁਸੀਂ ਪਰਿਵਾਰ ਆਪ ਹੋਵੋਗੇ। ਸਾਡਾ ਗੁਰੂ ਘਰ ਦੀ ਰਹਿਤ ਮਰਿਆਦਾ ਨੂੰ ਪੂਰਾ ਗੁਰੂ ਘਰ ਦੇ ਵਿੱਚ ਲਾਗੂ ਕਰਨਾ ਫਰਜ਼ ਆ। ਸਾਡੇ ਲਈ ਗੁਰੂ ਮਹਾਰਾਜ ਪਹਿਲਾਂ ਆ, ਬਾਕੀ ਗੱਲ ਬਾਅਦ ਦੇ ਵਿੱਚ। ਤੁਹਾਡਾ ਫੰਕਸ਼ਨ ਜ਼ਰੂਰੀ ਆ, ਤੁਹਾਨੂੰ ਜ਼ਰੂਰੀ ਆ, ਪਰ ਪਹਿਲਾਂ ਗੁਰੂ ਘਰ ਦੀ ਰਹਿਤ ਮਰਿਆਦਾ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਆਪਣੇ ਕੇਟਰਿੰਗ ਵਾਲੇ ਜਿੰਨੇ ਰੈਸਟੋਰੈਂਟ ਵੀਰ ਨੇ, ਜਿੰਨੇ ਟੈਂਟਾਂ ਦੀ ਸਰਵਿਸ ਦਿੰਦੇ ਆ, ਉਹ ਵੀ ਆਪਣੇ ਸਰਵਰ ਬਾਹਰੋਂ ਸਾਦੇ ਨੇ। ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਸਮੋਕ ਕਰਦੇ ਇੱਥੇ ਦੇਖਿਆ ਗਿਆ। ਅੱਜ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ। ਜੇ ਕੋਈ ਸਮੋਕ ਕਰਦਾ ਉਹਨਾਂ ਦਾ ਫਰਜ਼ ਆ, ਜੇ ਉਹ ਕੇਟਰ ਆਪਦੇ ਸਰਵਿਸ ਲਈ ਲੈ ਕੇ ਆਉਂਦੇ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਇੱਥੇ ਦੱਸਣਾ ਉਹਨਾਂ ਦਾ ਕੀ ਫਰਜ਼ ਆ। ਖਾਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ, ਜੇ ਸੰਗਤ ਅੱਜ ਤੋਂ ਪਿਛਲੇ ਦਿਨ ਸਿੰਘ ਕਾਫੀ ਗਰਮ ਹੋਏ ਸੀਗੇ, ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅੱਜ ਰਹਿਣ ਦਿਓ। ਕਾਹਨੂੰ ਜੇ ਸੰਗਤ ਨੂੰ ਪੂਰੀ ਖੁੱਲ੍ਹੀ ਛੁੱਟੀ ਆ, ਜੇ ਕੋਈ ਇਸ ਤਰ੍ਹਾਂ ਦਾ ਸਮੋਕ ਕਰਦਾ ਜਾਂ ਕੋਈ ਗਲਤ ਆਂਸਰ ਦੇਖਦੇ ਆ ਤਾਂ ਉਸ ਕੋਈ ਵੀ ਐਕਸ਼ਨ ਲੈਣਗੇ ਤਾਂ ਗੁਰੂ ਘਰ ਕਮੇਟੀ ਉਹਨਾਂ ਦੇ ਨਾਲ ਖੜੂਗੀ, ਪਰਿਵਾਰ ਦੇ ਨਾਲ ਨਹੀਂ ਖੜੂਗੀ। ਸਾਧਸੰਗ ਜੀ, ਪਹਿਲਾਂ ਸਾਧਸੰਗ ਤੋਂ ਮਾਫ਼ੀ ਚਾਹੁੰਦੇ ਹਾਂ ਵੀ ਜੋ ਗੁਰੂ ਘਰ ਦੇ ਵਿੱਚ ਬਾਥਰੂਮਾਂ ਦੀ ਉਸਾਰੀ ਚੱਲਦੀ ਸੀ ਉਹ ਕਾਫ਼ੀ ਡਿਲੇਅ ਹੁੰਦੀ ਰਹੀ, ਪਰ ਹੁਣ ਉਹ ਆਖਰੀ ਪੜਾਵਾਂ ਦੇ ਉੱਤੇ ਆ। ਮਹਾਰਾਜ ਦੀ ਕਿਰਪਾ ਸਦਕਾ ਐਚ ਕਿ ਇਸ ਮੰਥ ਦੇ ਅੰਡ ਤੱਕ ਸਾਰੇ ਤਿਆਰ ਹੋ ਜਾਣਗੇ, ਸੰਗਤ ਦੀ ਸਹੂਲਤ ਲਈ ਖੋਲ੍ਹ ਦਿੱਤੇ ਜਾਣਗੇ। ਸੰਗਤ ਨੇ ਇੰਨਾ ਸਹਿਯੋਗ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਸਤਸੰਗ ਜੀ, ਇੱਕ ਬੜੀ ਖੁਸ਼ੀ ਦੀ ਗੱਲ ਹੋਈ ਆ, ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਪਿਛਲੇ 42 ਕੁ ਦਿਨਾਂ ਤੋਂ ਆਪਣੇ ਗੁਰੂ ਘਰ ਵਿੱਚ ਇੱਕ ਸਮਾਗਮ ਚੱਲ ਰਿਹਾ ਆ, ਪਾਠ ਪੋਕ ਸਮਾਗਮ। ਉਹ ਕੈਨੇਡਾ ਵਿੱਚ ਦੂਜੀ ਵਾਰ ਅਤੇ ਕੈਲਗਰੀ ਵਿੱਚ ਪਹਿਲੀ ਵਾਰ ਹੋਇਆ ਅੱਜ ਤੱਕ। ਉਹਦੇ ਵਿੱਚ 40-42 ਦਿਨ ਦੇ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿੱਤੀ ਗਈ ਆ। ਉਹਨਾਂ ਦੀ ਸੰਪੂਰਨਤਾ ਦੀ ਸਮਾਪਤੀ ਅੱਜ ਸ਼ਾਮ ਨੂੰ ਹੋਣੀ ਆ। ਵੱਧੋ ਵੱਧ ਪਰਿਵਾਰ ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ, ਉਹਦੇ ਵਿੱਚ ਹਾਜ਼ਰੀ ਲਵਾਓ। ਇਹ ਸਮਾਗਮ ਬਹੁਤ ਵੱਡੇ ਸਮਾਗਮ ਹੁੰਦੇ ਆ, ਇਹਨਾਂ ਨੂੰ ਅਰੇਂਜ ਕਰਨ ਲਈ ਕਾਫ਼ੀ ਸਮਾਂ ਲੱਗਦਾ, ਕਾਫ਼ੀ ਪ੍ਰਚਾਰਕਾਂ ਨੂੰ ਬਹੁਤ ਸਮਾਂ ਦੇਣਾ ਪੈਂਦਾ ਆ। ਘੱਟੋ ਘੱਟ ਜੇ ਤੁਸੀਂ ਦੇਖੋ ਤਾਂ 2200 ਤੋਂ 2300 ਬੰਦਾ ਇਸ ਵਿੱਚ ਸ਼ਾਮਿਲ ਹੋਇਆ, ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਦੀ ਸੰਥਿਆ ਲਈ ਆ ਅਤੇ ਸਹਿਜ ਪਾਠ ਕੀਤੇ ਨੇ। ਮਹਾਰਾਜ ਸਾਰਿਆਂ ਦੀ ਸੇਵਾ ਸਫਲ ਕਰੇ। ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਇਹ ਸਮਾਗਮਾਂ ਦੀ ਸੰਪੂਰਨਤਾ ਹੋਣੀ ਹੈ। ਪਲੀਜ਼ ਸਾਰੇ ਇਸ ਸਮਾਗਮਾਂ 'ਚ ਪਹੁੰਚ ਕੇ ਹਾਜ਼ਰੀ ਲਵਾਇਓ। ਸਾਧਸੰਗਤ ਜੀ, ਦਾਸ ਮਾਫ਼ੀ ਵੀ ਚਾਹੁੰਦਾ, ਥੋੜ੍ਹੇ ਜਿਹੇ ਆਵਾਜ਼ ਦੇ ਵਿੱਚ ਅੱਜ ਤਰਕੀ ਸੀ, ਪਰ ਜ਼ਰੂਰੀ ਸੀ ਕਿਉਂਕਿ ਇਹ ਨਾਨ ਸਹਿਜੋਗਣ ਗੱਲਾਂ ਨੇ ਵੀ ਕਈ ਵਾਰ ਬਰਦਾਸ਼ਤ ਨਹੀਂ ਹੁੰਦੀਆਂ। ਕਦੋਂ ਜਦੋਂ ਮਹਾਰਾਜ ਦਾ ਸਤਿਕਾਰਪਤੀ ਕੋਈ ਗੱਲ ਆਉਂਦੀ ਹੈ ਫਿਰ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਕੋਈ ਬੋਲਦਿਆਂ ਕੋਲੋਂ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਹੁਣ ਆਪ ਜੀ ਨੂੰ ਢਾਟੀ ਵਾਰਾਂ ਨਾਲ ਭਾਈ ਚਰਨੈਲ ਸਿੰਘ ਕੁੰਡਾ ਜੀ 12:10 ਤੋਂ ਲੈ ਕੇ 1:10 ਤੱਕ ਆਪ ਜੀ ਨੂੰ ਢਾਟੀ ਵਾਰਾਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ਕਤੀ ਨਿਰਾਲੀ ਹੈ ਸੀ ਕਿਤਨਾ ਨੇ ਚਿੜੀਆਂ ਨੇ ਤੋੜਿਆ
1: ਓ ਚਿੜੀਆਂ ਨੇ ਭਜਨ ਦਾ ਹੀ ਤੋੜਿਆ
0: ਜਿੱਥੇ ਅਸੀਂ ਅੰਮ੍ਰਿਤ ਦੀ ਸ਼ਕਤੀ ਨਿਰਾਲੀ ਹੈ ਸੀ ਚਿੜੀਆਂ ਨੇ ਭਜਨ ਦਾ ਹੀ ਤੋੜਿਆ
1: ਓ ਚਿੜੀਆਂ ਨੇ ਭਜਨ ਦਾ ਹੀ ਤੋੜਿਆ
0: ਹੱਸਦੇ ਹੋਏ ਹਾਥੀ ਵਾਲ ਸੱਜੇ ਦਵੇ ਨਕੇ ਤੇ
2: ਕੱਲੇ ਸਿੰਘ ਹੈ ਸੀ ਪਿੱਛੇ ਮੋੜਿਆ ਕੱਲੇ ਸਿੰਘ ਹੈ ਸੀ ਪਿੱਛੇ ਮੋੜਿਆ
0: ਹੋ ਗਿਆ ਨਡਰ
2: ਨਾ ਕਿਸੇ ਦਾ ਰਿਹਾ ਡਰ ਜਿੰਨੇ ਛੱਕਿਆ ਛੱਕਿਆ ਗਏ ਬਿਨਾਂ ਸਿਰੋਂ ਲੜ ਜੂੰਦੇ ਡੰਡਾ ਨਾਲ ਸਾੜ ਬੰਦ ਬੰਦ ਕੱਢਵਾਉਣਾ ਵੀ ਨਾ ਚੱਕਿਆ

0: ਅਵਲ ਕਿਨਾਰੇ ਤੇ ਖਬਰ ਜਮਰਾਤ ਤੱਕ
1: ਧੁੰਮਾ ਮੱਚ ਗਈਆਂ ਸਿੰਘਾਂ ਤੇਰੀਆਂ ਧੁੰਮਾ ਮੱਚ ਗਈਆਂ ਸਿੰਘਾਂ ਤੇਰੀਆਂ
0: ਹੱਦ ਹੋ ਗਿਆ ਨਡਾਰੇ
1: ਨਾ ਕਿਸੇ ਦਾ ਰਿਆ ਡਾਰੇ
0: ਸਾਡੇ ਫੜ ਫੜ
1: ਜਿੰਨੇ ਛੱਕਿਆ ਛੱਕਿਆ

0: ਕਹਿੰਦੇ ਛੱਡ ਲੈ ਕੇ ਦੇਸ਼ ਨੂੰ ਇਜਾਜ਼ਤ ਦਿੱਤੀ ਬੱਬਰਾ ਇਹ ਕਾਲੀਆਂ ਵੰਗਾਰਿਆ
1: ਬੱਬਰਾ ਇਹ ਕਾਲੀਆਂ ਵੰਗਾਰਿਆ
0: ਗੋਰੀਆਂ ਦੀ ਛੱਡ ਲੈ ਕੇ ਦੇਸ਼ ਨੂੰ ਇਜਾਜ਼ਤ ਦਿੱਤੀ ਬੱਬਰਾ ਇਹ ਕਾਲੀਆਂ ਵੰਗਾਰਿਆ
1: ਬੱਬਰਾ ਇਹ ਕਾਲੀਆਂ ਵੰਗਾਰਿਆ
0: ਦਿਲਾਂ ਪਦੋਸ਼ਿਆਂ ਦਾ ਲੈਣ ਲਈ ਉਧਮ ਸਿੰਘ
1: ਡੈਰੀ ਇੰਗਲੈਂਡ ਜਾ ਕੇ ਮਾਰਿਆ ਡੈਰੀ ਇੰਗਲੈਂਡ ਜਾ ਕੇ ਮਾਰਿਆ ਨਾ ਕਿਸੇ ਦਾ ਰਿਹਾ ਡਰ।

Gdzie patrz? Jam gadi chamkaur de vichon kundiyan kundiyan muchhan wale machhare vairi de dal andar kudde gaye o sher narale jaan shamadi churmati utte mar gaye o parwane challe ਚਾਹ ਕਿਰਦੇ ਗਏ ਹਾਰ ਦੇ ਵਿੱਚੋਂ ਉਹਦੇ ਮੋਤੀ ਕੱਲੇ ਕੱਲੇ ਚਾਹ ਉਹਦੇ ਦੋ ਨੈਣਾਂ ਦੇ ਤਾਰੇ ਟੁੱਟ ਗਏ ਅਸਮਾਨਾਂ ਵਿੱਚੋਂ ਚਾਹ ਉਸਦੇ ਦੋ ਜਿਗਰ ਦੇ ਟੁਕੜੇ ਪਰਤੇ ਨਾ ਮੈਦਾਨਾਂ ਵਿੱਚੋਂ ਵੇਖ ਕੇ ਉਹਦਾ ਖਿੜਿਆ ਮੱਥਾ ਫਿਰ ਵੀ ਦਿਲ ਨੂੰ ਟੋਕ ਨਾ ਸਕੇ ਇਸ਼ਕ ਉਹਦੇ ਵਿੱਚ ਹੋਏ ਅੰਨੇ ਹੰਝੂਆਂ ਨੂੰ ਸਿੰਘ ਰੋਕ ਨਾ ਸਕੇ ਕਹਿਣ ਲੱਗੇ ਐ ਕਲਗੀਆਂ ਵਾਲੇ ਵੈਰੀ ਦਾ ਕੁਛ ਅੰਤ ਨਾ ਆਵੇ ਲੈ ਕੇ ਲੱਖ ਹਜ਼ਾਰਾਂ ਫੌਜਾਂ ਪਿਆ ਗੜੀ ਨੂੰ ਘੇਰਾ ਪਾਵੇ ਜਿਵੇਂ ਕਿਵੇਂ ਵੀ ਹੋ ਸਕਦਾ ਏ ਛੇਤੀ ਇੱਥੋਂ ਤੁਰ ਜਾ ਸਾਈਆਂ ਆਪਣੀ ਜਾਨ ਕੀਮਤੀ ਲੈ ਕੇ ਜੂੰ ਜਾਣਾ ਤਾਂ ਮੁੜ ਜਾ ਸਾਈਆਂ ਸਾਡੇ ਲਈ ਜੇ ਜਾ ਨਹੀਂ ਸਕਦਾ ਤੁਰ ਜਾ ਕਰਕੇ ਜਾ ਦੁਹਾਈਆਂ ਤੈਨੂੰ ਸਾਂ ਸਿੱਖੀ ਦੀ ਅੜਿਆ ਤੁਰ ਜਾ ਸਿੱਖੀ ਖਾਤਰ ਸਾਈਆਂ ਤੂੰ ਬਚ ਜਾਵੇਂ ਤਾਂ ਜਮ ਪੈਸਣ ਸਾਡੇ ਜਈਆਂ ਫੌਜਾਂ ਲੱਖਾਂ ਇਸ ਗੜੀ ਚੋਂ ਬਾਹਰ ਜਾ ਕੇ ਜਿੱਥੇ ਪਈਆਂ ਤੇਰੀਆਂ ਰੱਖਾਂ ਸੁਣ ਸੁਣ ਗੱਲਾਂ ਕਹਿਣ ਲਗਾਓ ਕਰਕੇ ਅੱਖਾਂ ਲਾਲ ਅੰਗਾਰੇ ਖਾ ਕੇ ਫੱਟ ਕਲੇਜੇ ਅੰਦਰ ਫੱਟੜ ਸ਼ੇਰ ਜਿਉਂ ਭਵਕਾਰੇ ਸਿੰਘੋ ਬਸ ਖਮੋਸ਼ ਹੋ ਜਾਓ ਹੁਣ ਮੈਂ ਕੁਝ ਸੁਣਨਾ ਹੋਰ ਨਹੀਂ ਚਾਹੁੰਦਾ ਇਸ ਤਰ੍ਹਾਂ ਡਰ ਕੇ ਕਦੇ ਕੋਈ ਕਮਜ਼ੋਰ ਨਾ ਜਾਂਦਾ ਉਹ ਡੁੱਬ ਜਾ ਸੀ ਉਸ ਜੀਵਨ ਨਈਆ ਜਿਹਨੂੰ ਚੱਪੂ ਤੇਗ ਨਹੀਂ ਖਹਿਣਾ ਡੁੱਬ ਜਾਸੀ ਮੱਝੀਆਂ ਨੂੰ ਮਿਹਣਾ ਭੱਜ ਜਾਣਾ ਮਰਦਾਂ ਨੂੰ ਮਿਹਣਾ ਜਦ ਤੱਕ ਮੇਰੇ ਜਿਸਮ ਦੀ ਬੋਟੀ ਬੋਟੀ ਤੇਗਾਂ ਉੱਤੇ ਨਾਚ ਨਾ ਨੱਚੇ ਜਦ ਤੱਕ ਮੇਰੀ ਰੱਤ ਦੇ ਤੁਬਕੇ ਧਰਤੀ ਉੱਤੇ ਪੈ ਨਾ ਰਚੇ ਉਹਨਾਂ ਤੱਕ ਕੋਈ ਸ਼ੇਰ ਜਵਾਨੋ ਤਦ ਤੱਕ ਕੋਈ ਸ਼ੇਰ ਜਵਾਨੋ ਸਾਹ ਸੁਖ ਦਾ ਕੋਈ ਆ ਨਹੀਂ ਸਕਦਾ ਉਹਨਾਂ ਚਿਰ ਗੋਬਿੰਦ ਸਿੰਘ ਵੀ ਇਸ ਗੜੀ ਚੋਂ ਜਾ ਨਹੀਂ ਸਕਦਾ ਦਇਆ ਸਿੰਘ ਦੇ ਕੁਝ ਦਿਲ ਆਇਆ ਨੈਣਾ ਵਿੱਚੋਂ ਉਹ ਮੁਸਕਰਾਇਆ ਚਾਰ ਸਿੰਘਾਂ ਨੂੰ ਨਾਲ ਮਿਲਾ ਕੇ ਦਾਤੇ ਦੇ ਉਹ ਸਮੇਂ ਆਇਆ ਹੁਣ ਭਾਈ ਦਇਆ ਸਿੰਘ ਦੇ ਮਨ ਵਿੱਚ ਇੱਕ ਵਿਚਾਰ ਆਈ ਹੈ ਕੱਲਾ ਕੱਲਾ ਸਿੰਘ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਸਤਿਗੁਰੂ ਮੰਨਦੇ ਨਹੀਂ ਬਾਕੀ ਸਿੰਘਾਂ ਦੇ ਨਾਲ ਸਲਾਹ ਕੀਤੀ ਭਾਈ ਦਇਆ ਸਿੰਘ ਜੀ ਨੇ ਕਹਿਣ ਲੱਗੇ ਗੁਰੂ ਪਿਆਰੇ ਖਾਲਸਾ ਜੀ ਓ ਅੱਜ ਘੜੀ ਹੈ ਪਰਖ ਦੀ ਅੱਜ ਘੜੀ ਹੈ ਭੁਲੇਖਾ ਕੱਢਣ ਦੀ ਕਹਿਣ ਲੱਗੇ ਜੀ ਉਹ ਕਿਵੇਂ ਕਹਿਣ ਲੱਗੇ ਜਦੋਂ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਗੱਲ ਕਹੀ ਸੀ ਕਿ ਅੱਜ ਤੋਂ ਸਭ ਕੁਝ ਮੇਰਾ ਖਾਲਸਾ ਹੈ ਜੋ ਖਾਲਸਾ ਮੈਨੂੰ ਹੁਕਮ ਕਰੇਗਾ ਉਹ ਮੰਨਣ ਵਾਸਤੇ ਮੈਂ ਤਿਆਰ ਹਾਂ ਹਰ ਹੁਕਮ ਅੱਗੇ ਖਾਲਸੇ ਦੇ ਹੁਕਮ ਅੱਗੇ ਮੇਰਾ ਸੀ ਝੁਕੇਗਾ ਜੋ ਕੁਝ ਹੈ ਸਭ ਕੁਝ ਮੇਰਾ ਖਾਲਸਾ ਹੈ ਆਪਣਾ ਪਰਿਵਾਰ ਵਾਰ ਕੇ ਵੀ ਸਾਨੂੰ ਆਪਣਾ ਆਪਣਾ ਪਰਿਵਾਰ ਬਣਾਇਆ ਆਓ ਅੱਜ ਉਸ ਗੱਲ ਦਾ ਭੁਲੇਖਾ ਕੱਢ ਲਈਏ ਕਿ ਉਹ ਸੌਦਾ ਜਵਾਨੀ ਕਲਾਮੀ ਸੀ ਕਿ ਜਾਂ ਉੱਤੋਂ ਕੋਈ ਸੱਚ ਵੀ ਹੈ ਕਹਿਣ ਲੱਗੇ ਜੀ ਕਿਵੇਂ ਕਹਿਣ ਲੱਗੇ ਉਹ ਮੌਕਾ ਆ ਗਿਆ ਉਹ ਸਮਾਂ ਆ ਗਿਆ ਭੁਲੇਖਾ ਦੂਰ ਹੋ ਜਾਵੇਗਾ ਵਿਦਵਾਨ ਕਹਿੰਦਾ ਜੀ ਦਇਆ ਸਿੰਘ ਦੇ ਕੁਝ ਦਿਨ ਆਇਆ ਨੈਣਾ ਵਿੱਚੋਂ ਉਹ ਮੁਸਕਰਾਇਆ ਚਾਰ ਸਿੰਘਾਂ ਨੂੰ ਨਾਲ ਮਿਲਾ ਕੇ ਦਾਤੇ ਦੇ ਉਹ ਸਾਵੇਂ ਆਇਆ ਗਰਜ ਕਿਆ ਸੁਣ ਗੋਬਿੰਦ ਸਿੰਘਾ ਕੱਲਾ ਕੱਲਾ ਸਿੰਘ ਸੀ ਤੇਰੇ ਤਰਲੇ ਪਾਉਂਦਾ ਹੁਣ ਹੈ ਪੰਥ ਖਾਲਸਾ
ਇਸ ਤਰ੍ਹਾਂ ਤੈਨੂੰ ਹੁਕਮ ਸੁਣਾਉਂਦਾ। ਇਸ ਪੰਥ ਦੇ ਹੁਕਮ ਨੂੰ ਸੁਣ ਕੇ ਦੋ ਅੱਖਰ ਤੂੰ ਕਹਿ ਨਹੀਂ ਸਕਦਾ। ਇਸ ਗੜੀ ਵਿੱਚ ਲੜਨ ਦੇ ਲਈ ਦੋ ਪਲ ਇੱਥੇ ਰਹਿ ਨਹੀਂ ਸਕਦਾ। ਛੇਤੀ ਇਸ ਗੜੀ ਦੇ ਵਿੱਚੋਂ ਆਪਣਾ ਆਪ ਬਚਾ ਕੇ ਲੈ ਜਾ, ਭਾਵੇਂ ਭੇਸ ਵਟਾ ਕੇ ਲੈ ਜਾ, ਭਾਵੇਂ ਤੇਗ ਵਿਖਾ ਕੇ ਲੈ ਜਾ। ਝਟਪਟ ਉਹਨਾਂ ਲਾਲ ਅੱਖਾਂ ਤੇ ਪੈ ਗਏ ਸਨ ਪਲਕਾਂ ਦੇ ਪਰਦੇ। ਜਿਉਂ ਦਰਬਾਰੀ ਸ਼ਾਹ ਆਪਣੇ ਨੂੰ ਝੁਕ ਝੁਕ ਕੇ ਹਨ ਸਜਦਾ ਕਰਦੇ, ਤਿੰਨ ਸਿੰਘਾਂ ਨੂੰ ਨਾਲ ਨਾ ਤੁਰਿਆ। ਪੀਰ ਹਿੰਦ ਦਾ ਬਣਿਆ ਤਣਿਆ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆਂ, ਪੰਥ ਗੁਰੂ ਗੁਰਚੇਲਾ ਬਣਿਆ। ਪੰਥ ਦੇ ਹੁਕਮ ਨੂੰ ਮੰਨਿਆ ਤੇ ਦੀਨ ਦੁਨੀਆਂ ਦੇ ਮਾਲਕ ਨੇ। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵਾਕ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਸ਼ਹਿਨਸ਼ਾਹ ਗੁਰਦੇਵ ਦੇ ਅੱਖਾਂ ਦੇ ਸਾਹਮਣੇ ਆਇਆ ਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਦਾ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਚੇਲਾ ਬਣ ਕੇ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਨੂੰ ਫਤਿਹ ਬੁਲਾ ਕੇ ਦੇਣ ਦੁਨੀਆਂ ਦੇ ਮਾਲਕ ਨੇ ਗੇਰੇ ਚਾਲੇ ਪਾਏ ਹਨ। ਆਓ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰੀਏ ਦਰਸ਼ਨ, ਝੁਕਾਈਏ ਉਹਨਾਂ ਦੇ ਚਰਨਾਂ ਵਿੱਚ ਸੀਸ, ਉਹਨਾਂ ਦੀ ਬਖਸ਼ਿਸ਼ ਨੂੰ ਲਿਆਈਏ ਆਪਣੀ ਰਸਨਾ ਤੇ, ਰਸਨਾ ਕਰੀਏ ਪਵਿੱਤਰ ਤੇ ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਆਪ ਸਰਬੱਤ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਹੀ ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਜੀ ਦੇ ਦਰ ਵਿੱਚ ਆ ਕੇ ਸਵਾਸਾਂ ਰੂਪੀ ਜੀਵਨ ਨੂੰ ਅਸੀਂ ਸਫਲਿਆਂ ਕਰਦੇ ਹਾਂ। ਗੁਰੂ ਘਰ ਦੇ ਵਰਸਾਏ ਹੋਏ ਕੀਰਤਨੀਆ ਸਿੰਘ, ਗੁਰੂ ਘਰ ਦੇ ਵਰਸਾਏ ਹੋਏ ਕਥਾ ਵਾਚਕ, ਜਿਨ੍ਹਾਂ ਕੋਲੋਂ ਅਸੀਂ ਵਡਮੁੱਲੇ ਬਚਨ ਸੁਣ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਦੇ ਹਾਂ, ਪਾਤਸ਼ਾਹ ਦੇ ਦਰ ਵਿੱਚ ਆਣ ਕੇ ਹਾਜ਼ਰੀ ਲਵਾਉਂਦੇ ਹਾਂ। ਸਤਿਗੁਰੂ ਸਭ ਤੇ ਕਿਰਪਾ ਕਰਨ, ਮਿਹਰਾਂ ਕਰਨ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨ। ਇੱਕ ਵਾਰ ਸਾਰੀ ਸੰਗਤ ਫਿਰ ਕਿਰਪਾ ਕਰੋ, ਕਿਉਂਕਿ ਸਾਡਾ ਆਇਆ ਹੋਇਆ ਇੱਥੇ ਸਫਲਾ ਹੋ ਜਾਏ, ਸਭ ਦੀ ਹਾਜ਼ਰੀ ਲੱਗ ਜਾਏ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਸਾਡੇ ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ, ਬਹੁਤ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ, ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਸਮਝਾ ਕੇ ਗਏ ਹਨ ਕਿ ਸਾਨੂੰ ਜਿਹੜੇ ਫਾਲਤੂ ਖਰਚੇ ਕਰਨੇ, ਅਸੀਂ ਵਿਆਹਾਂ ਸ਼ਾਦੀਆਂ ਵਿੱਚ ਖੁਸ਼ੀ ਦਾ ਮੌਕਾ ਆਉਂਦਾ ਹੈ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਫਜ਼ੂਲ ਖਰਚੇ ਅਸੀਂ ਜ਼ਿਆਦਾ ਕਰਨੇ, ਇਹਨਾਂ ਤੋਂ ਸੰਕੋਚ ਕੀਤਾ ਜਾਵੇ, ਕਿਉਂਕਿ ਮਾਇਆ ਕਮਾਉਣੀ ਬੜੀ ਔਖੀ ਹੈ ਅਤੇ ਫਜ਼ੂਲ ਖਰਚਿਆਂ ਵਿੱਚ ਉਹਨੂੰ ਵਿਰਾਨ ਕਰ ਦੇਣਾ ਉਹ ਤਾਂ ਬੜਾ ਸੌਖਾ ਕੰਮ ਆ, ਉਹ ਤਾਂ ਫਿਰ ਬਹੁਤਾ ਟਾਈਮ ਨਹੀਂ ਲੱਗਦਾ। ਪਰ ਆਪਣੀ ਮਿਹਨਤ ਵੇਖੀਏ, ਕਮਾਈ ਵੇਖੀਏ, ਸਾਰਾ ਸਾਰਾ ਦਿਨ ਦੌੜ ਭੱਜ ਕਰਕੇ, ਦਿਹਾੜੀ ਲਾ ਕੇ, ਕੰਮ ਕਰਕੇ, ਮਿਹਨਤ ਕਰਕੇ, ਫਿਰ ਅਸੀਂ ਕੁਛ ਮਾਇਆ ਇਕੱਠੀ ਕਰਦੇ ਹਾਂ ਰਹਿਣ ਬਸੇਰੇ ਵਾਸਤੇ, ਜੀਵਨ ਨਿਰਵਾਹ ਵਾਸਤੇ, ਅਤੇ ਜੇ ਅਸੀਂ ਕੁਛ ਲੰਮੇ ਸਮੇਂ ਦੀ ਕਮਾਈ ਕੀਤੀ ਹੋਈ ਇੱਕ ਦੋ ਦਿਨਾਂ 'ਚ ਹੀ ਫਜ਼ੂਲ ਖਰਚਿਆਂ ਵਿੱਚ ਉਡਾ ਕੇ ਦਈਏ ਤਾਂ ਉਹ ਫਿਰ ਕੋਈ ਐਡੀ ਕੋਈ ਸਿਆਣਪ ਵਾਲੀ ਗੱਲ ਨਹੀਂ। ਹਾਂ, ਮੌਕਾ ਖੁਸ਼ੀ ਦਾ ਹੈ, ਖੁਸ਼ੀ ਕਰੋ, ਪਰ ਓਨੀ ਕਰੋ ਜਿੰਨੀ ਕੁ ਬਿਲਕੁਲ ਜਾਇਜ਼ ਹੈ। ਨਜਾਇਜ਼ ਖਰਚੇ 'ਤੇ ਕਾਬੂ ਪਾ ਕੇ ਰੱਖੀਏ, ਜਾਇਜ਼ ਤੋਂ ਪਿੱਛੇ ਨਾ ਹਟੀਏ, ਫਿਰ ਅਸੀਂ ਕਿਸੇ ਅੱਗੇ ਹੱਥ ਨਹੀਂ ਕਰ ਸਕਦੇ, ਫਿਰ ਅਸੀਂ ਤੰਗ ਨਹੀਂ ਹੋ ਸਕਦੇ। ਅਤੇ ਜੇ ਅਸੀਂ ਨਜਾਇਜ਼ ਕਰਾਂਗੇ ਤਾਂ ਫਿਰ ਤੁਸੀਂ ਸਿਆਣੇ 'ਚ ਫਿਰ ਔਖੀ ਗੱਲ ਆ ਨਾ। ਬੜੇ ਸੋਹਣੇ ਤਰੀਕੇ ਨਾਲ ਉਹਨੂੰ ਸਮਝਾਇਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਸ ਗੱਲ 'ਤੇ ਅਮਲ ਕਰੀਏ, ਫਜ਼ੂਲ ਖਰਚਿਆਂ ਤੋਂ ਬਚੀਏ। ਆਓ ਮੈਂ ਇੱਕ ਇਤਿਹਾਸ ਦੀ ਵਾਰ ਤੁਹਾਡੇ ਚਰਨਾਂ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂ। ਸਮਾਂ ਗਿਣਤੀ ਮਿਹਨਤੀ ਦਾ ਹੀ ਹੈ, ਇੱਧਰ ਉੱਧਰ ਦੀ ਗੱਲ ਨਹੀਂ ਕਰਨੀ। ਬਟਾਲੇ ਤੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ, ਪੰਜਾਬ ਵਿੱਚ ਇੱਕ ਸ਼ਹਿਰ ਆ, ਤੁਸੀਂ ਜਾਣਦੇ, ਤੁਸੀਂ ਸਾਰੇ ਉੱਧਰ ਹੀ ਦੇ ਆਪਾਂ। ਬਟਾਲੇ ਤੋਂ ਅੱਗੇ ਥੋੜ੍ਹਾ ਜਾਈਏ, ਇੱਕ ਨਗਰ ਆਉਂਦਾ ਜੀ ਪੰਜ ਗਰਾਈਆਂ। ਪੰਜ ਗਰਾਈਆਂ ਦੇ ਲਾਗੇ ਇੱਕ ਸਾਈਡ ਵਾਲੇ ਪਾਸੇ ਕੋਈ 3 ਕੁ ਮੀਲ ਦੂਰ, 3 ਕੁ ਕਿਲੋਮੀਟਰ ਦੂਰ 'ਤੇ ਇੱਕ ਨਗਰ ਹੈ ਢਡਿਆਲਾ। ਢਡਿਆਲੇ ਦੇ ਵਿੱਚ
ਇੱਕ ਕਿਰਤ ਕਰਨ ਵਾਲੇ ਸਿੱਖਾਂ ਦੇ ਘਰ, ਗੁਰੂ ਘਰ ਦੇ ਸ਼ਰਧਾਲੂਆਂ ਦੇ ਘਰ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ। ਬੱਚੇ ਦਾ ਨਾਮ ਮਾਪਿਆਂ ਨੇ ਬੜੇ ਚਾਅ ਨਾਲ ਸੁਖਵਿੰਦਰ ਸਿੰਘ ਰੱਖਿਆ। ਸੋਹਣਾ ਬੜਾ ਸੀ, ਹੋਣਹਾਰ ਸੀ, ਸੁਖਵਿੰਦਰ ਸਿੰਘ ਨਾਂ ਰੱਖਿਆ ਤੇ ਆਸਤਾ ਆਸਤਾ ਦੇ ਨਾਲ ਇਹਦੇ ਨਾਂ ਦਾ ਸ਼ਿੰਗਾਰ ਬਣ ਗਿਆ ਜੀ, ਪੱਪੂ ਗੋਰਾ ਕਹਿ ਕੇ ਉਹਨੂੰ ਯਾਦ ਕਰਨ ਲੱਗ ਪਏ। ਜੂਨ ਸਨ 1984 ਦੀ ਜੋ ਘਟਨਾ ਹੋਈ, ਘੱਲੂਘਾਰਾ ਹੋਇਆ, ਇਹ ਉਹਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਦਿਲ ਵਿੱਚ ਗੰਢ ਵੱਜ ਗਈ ਕਿ ਜੋ ਕੁਝ ਆ ਸਾਡੇ ਨਾਲ ਹੋ ਰਿਹਾ, ਬੇਪਤੀਆਂ ਹੋ ਰਹੀਆਂ ਹਨ, ਨਜ਼ਾਇਜ਼ ਮਨੁੱਖਾਂ ਉੱਤੇ ਹਮਲੇ ਹੋਏ, ਨਜ਼ਾਇਜ਼ ਮੁਕਾਬਲੇ ਹੋਏ, ਗੁਰੂ ਪਾਤਸ਼ਾਹ ਕਿਰਪਾ ਕਰੇ, ਅੰਗ ਸੰਗ ਹੋ ਕੇ ਸਹਾਇਤਾ ਕਰੇ, ਕਿਰਪਾ ਕਰੇ ਤੇ ਜੇ ਆਹ ਜੋ ਕੁ ਜ਼ੁਲਮ ਹੋ ਰਿਹਾ ਇਹਨੂੰ ਮੈਂ ਡੱਕਾ ਪਾ ਸਕਾਂ। ਕਹਿੰਦੇ ਦਿਲ ਲੱਗੀ ਤੂੰ ਅੱਛੀ ਹੈ, ਪਰ ਦਿਲ ਕੋ ਲੱਗੀ ਅੱਛੀ ਨਹੀਂ ਹੋਤੀ। ਦਿਲ ਨੂੰ ਲੱਗ ਜਾਣੀ, ਮਰਦਾਂ ਦੇ ਦਿਲ ਨੂੰ ਲੱਗ ਜਾਣੀ, ਇਹ ਫਿਰ ਕਿਸੇ ਮੰਜ਼ਿਲ ਤੇ ਪਹੁੰਚਦੇ ਹਨ। ਆ ਹੁਣੇ ਹੁਣੇ 17 ਤੁਸਾਂ ਸਰਵਣ ਕੀਤੀਆਂ ਕਿ ਊਧਮ ਸਿੰਘ ਨੇ ਬਸ ਦੋਸ਼ੀਆਂ ਦਾ ਬਦਲਾ ਲੈਣ ਵਾਸਤੇ ਕਿੰਨਾ ਨੂੰ ਜ਼ਫਰ ਗਾਲਣਾ ਪਿਆ ਤੇ ਜਾ ਕੇ ਉਹਨੇ ਲੰਡਨ ਵਿੱਚ ਜਾ ਕੇ ਵੈਰੀ ਨੂੰ ਮਾਰਿਆ ਸੀ। ਕੋਈ ਸੌਖਾ ਨਹੀਂ ਸੀ, ਉੱਥੇ ਪਹੁੰਚਣਾ ਬੜੀ ਔਖੀ ਸੀ, ਪਰ ਦਿਲ ਨੂੰ ਲੱਗੀ ਸੀ। ਇਹ ਨੌਜਵਾਨ ਹੋਣਹਾਰ ਸੀ, ਇਹਨੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਸੰਤਾਂ ਮਹਾਂਪੁਰਸ਼ਾਂ ਦੇ ਨੂੰ ਦਰਸ਼ਨ ਦਦਾਰੇ ਹੋਏ। ਗੁਰੂ ਪਿਆਰੀ ਸਤ ਸੰਗਤ ਦਮਦਮੀ ਟਕਸਾਲ ਦਾ ਹੀਰਾ ਬਣ ਗਿਆ, ਅੰਮ੍ਰਿਤ ਛਕਿਆ, ਬਾਣੀਆਂ ਦਾ ਬਾਣੇ ਦਾ ਧਾਰਨੀ ਹੋਇਆ, ਬਾਣੀਆਂ ਦਾ ਰੋਜ਼ ਜਾਪ ਕਰਦਾ। ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਹੋ ਗਈ, ਜੀਵਨ ਤਬਦੀਲੀ ਆਉਣੀ ਸ਼ੁਰੂ ਹੋ ਗਈ। ਜੂਨ ਸਨ 1984 ਦਾ ਸਾਕਾ ਹੋ ਗਿਆ, ਜੋ ਇਸ ਮਹਾਂਬਲੀ ਯੋਧੇ ਨੇ, ਮਰਦ ਨੇ, ਸਰਦਾਰ ਸੁਖਵਿੰਦਰ ਸਿੰਘ ਪੱਪੂ ਗੋਰੇ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਤੇ ਮਨ ਵਿੱਚ ਉਸੇ ਵੇਲੇ ਗੰਢ ਵੱਜ ਗਈ, ਕੋਈ ਸਮਾਂ ਆਵੇਗਾ ਤਾਂ ਜੋ ਜ਼ੁਲਮ ਹੋ ਰਿਹਾ ਇਹਨੂੰ ਡੱਕਾ ਪਾਉਣ ਦੀ ਕੋਸ਼ਿਸ਼ ਗੁਰੂ ਪਾਤਸ਼ਾਹ ਮੈਨੂੰ ਮੈਂ ਕਰਾਂਗਾ ਤੇ ਗੁਰੂ ਪਾਤਸ਼ਾਹ ਆਪ ਕਰਵਾਵੇ। ਸਮਾਂ ਆਪਣੀ ਚਾਲੇ ਚੱਲਿਆ। ਇਹ ਮਹਿਤੇ ਵੱਲ ਦੀ ਸਾਈਡ ਤੋਂ ਸਾਈਕਲ ਉੱਤੇ ਆ ਰਿਹਾ ਸੀ ਆਪਣੇ ਨਗਰ ਵੱਲ ਨੂੰ, ਬਾਣੀ ਦਾ ਜਾਪ ਕਰਦਾ ਕਰਦਾ ਆ ਰਿਹਾ ਸੀ। ਗੁਰੂ ਘਰ ਦਾ ਇਹ ਸੇਵਾਦਾਰ, ਗੁਰੂ ਘਰ ਦਾ ਸ਼ਰਧਾਲੂ ਮਹਾਰਾਜ ਤਾਬਿਆ ਬੈਠ ਕੇ ਨੇ ਪਾਠ ਵੀ ਕਰਨਾ ਸ਼ੁਰੂ ਕੀਤਾ, ਅਖੰਡ ਪਾਠੀ ਵੀ ਬਣਿਆ। ਬਾਣੀ ਦਾ ਜਾਪ ਕਰਦਾ ਕਰਦਾ ਆ ਰਿਹਾ ਤੇ ਦੂਸਰੇ ਪਾਸੋਂ ਇੱਕ ਜੀਪ ਆਈ, ਉਹਦੇ ਵਿੱਚ ਕੁਛ ਪੁਲਿਸ ਦੇ ਮੁਲਾਜ਼ਮ ਸਨ। ਇਹ ਸਾਈਕਲ ਤੇ ਸੀ, ਬਾਣਾ ਪਹਿਨਿਆ ਸੀ, ਕੁੰਡੀਆਂ ਮੁੱਛੀਆਂ ਮੁੱਛਾਂ, ਸੋਹਣਾ ਚਿਹਰਾ ਆ ਰਿਹਾ ਸੀ ਤੇ ਆਸਤਾ ਆਸਤਾ ਜੀਪ ਦਾ ਰੁਖ ਇਹਦੇ ਵੱਲ ਨੂੰ ਕੀਤਾ। ਇਹ ਸਾਈਕਲ ਥੱਲੇ ਕਰਦਾ ਕਰਦਾ ਆਖਰ ਸਾਈਕਲ ਤੋਂ ਡਿੱਗ ਵੀ ਪਿਆ। ਨਜ਼ਰ ਭਰ ਕੇ ਉਸ ਪੁਲਸੀਆ ਨੇ ਵੇਖਿਆ, ਉਹਦਾ ਨਾਂ ਹੈ ਆਰ ਕੇ ਤੇਜਾ। ਉਹਨੇ ਨਜ਼ਰ ਭਰ ਕੇ ਇਹਦੇ ਵੱਲ ਵੇਖਿਆ ਤੇ ਨਾਲ ਦੇ ਨੂੰ ਕੋਹਣੀ ਮਾਰ ਕੇ ਪੁੱਛਿਆ, ਕਹਿਣ ਲੱਗਿਆ ਨੌਜਵਾਨ ਕੌਣ ਹੈ, ਇਹ ਮੁੰਡਾ ਕੌਣ ਹੈ, ਕਿੱਥੋਂ ਹੈ। ਲਾਗਲੇ ਨੇ ਦੱਸਿਆ, ਕਹਿਣ ਲੱਗਾ ਜੀ ਇਹਦਾ ਸਭ ਕੁਝ ਕੱਲ ਨੂੰ ਤੁਹਾਨੂੰ ਪਤਾ ਮਿਲ ਜਾਵੇਗਾ, ਇਹ ਕਿੱਥੋਂ ਹੈ, ਕਿੱਥੋਂ ਦੇ ਰਹਿਣ ਵਾਲਾ, ਕੀ ਇਹਦਾ ਪਿੰਡ, ਕੀ ਇਹਦਾ ਪਿਛੋਕੜ ਹੈ, ਇਹਦਾ ਸਭ ਕੁਝ ਤੁਹਾਨੂੰ ਪਤਾ ਕੱਲ ਨੂੰ ਲੱਗ ਜਾਵੇਗਾ। ਕਹਿਣ ਲੱਗੇ ਠੀਕ ਹੈ, ਚਲੇ ਗਏ। ਉਹ ਆਪਣੇ ਬਟਾਲੇ ਪਹੁੰਚ ਗਿਆ, ਇਹਦੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਅਗਲੇ ਦਿਨ ਹੀ ਇੱਕ ਦਾ ਦਿਨ ਠਹਿਰ ਕੇ ਸਾਰੀ ਪੁੱਛ ਪੜਤਾਲ ਕੀਤੀ ਜੀ ਇਹ ਮੁੰਡੇ ਦਾ ਪਿੰਡ ਹੈ ਢਡਿਆਲਾ, ਫਲਾਣਾ ਇਹਦੇ ਬਾਪ ਦਾ ਨਾਂ ਹੈ, ਮਾਂ ਦਾ ਨਾਂ ਆਹ ਹੈ, ਦਮਦਮੀ ਟਕਸਾਲ ਦਾ ਇਹ ਨਮਰਤ ਸ਼ਕੀ ਹੈ, ਉਹ ਇਹਨੂੰ ਲਗਨ ਲੱਗੀ ਹੈ, ਸਭ ਕੁਝ ਦੱਸ ਦਿੱਤਾ। ਆਰ ਕੇ ਤੇਜੇ ਨੇ ਪੜ੍ਹ ਲਿਆ, ਉਹਨੇ ਇਸ਼ਾਰਾ ਕੀਤਾ ਕਿਸ ਮੁੰਡੇ ਨੂੰ ਚੁੱਕ ਲਿਆਓ, ਫੜਨਾ ਚਾਹੀਦਾ ਇਹਨੂੰ। ਪੁਲਿਸ ਗਈ, ਪੱਪੂ ਗੋਰੇ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਥਾਣੇ ਲੈ ਆਂਦਾ, ਤਸ਼ੱਦਦ ਵੀ ਕੀਤਾ ਗਿਆ। ਪਿੰਡ ਦਾ ਜ਼ੋਰ ਪੈਂਦਾ ਸੀ, ਪਿੰਡ ਨੇ ਛਡਾ ਲਿਆ। ਦਿਨ ਬਹੁਤੇ ਨਹੀਂ ਬੀਤੇ, ਉਹਨਾਂ ਫਿਰ ਚੁੱਕ ਲਿਆ, ਫਿਰ ਛਡਾਇਆ, ਫਿਰ ਚੁੱਕ ਲਿਆ। ਹੁਣ ਪੁਲਿਸ ਚੁੱਕਦੀ ਹੈ, ਪਿੰਡ ਦਾ ਜ਼ੋਰ ਪੈਂਦਾ ਸੀ, ਛਡਵਾਲ ਦਾ ਰੋਜ਼ ਦਾ ਕਿਤਾਬ ਬਣ ਗਿਆ, ਤਸ਼ੱਦਦ ਵੀ ਬੜਾ ਹੋਇਆ। ਇੱਕ ਦਿਨ ਆਪਣੇ ਘਰ ਬੈਠਾ ਸੀ, ਮਾਫ਼ ਕਰਨਾ, ਇੱਕ ਦਿਨ ਘੁੰਮਦੇ ਘੁੰਮਾਉਂਦੇ ਤਿੰਨ ਜਾਣੇ ਜਦੋਂ ਪੁਲਿਸ ਨੇ ਚੁੱਕ ਲਿਆ ਇਹਨੂੰ, ਆਪਣੇ ਘਰ ਵਿੱਚ ਬੈਠਾ ਸੀ, ਆਪਣੇ ਕੋਠੇ ਤੇ ਬੈਠਾ ਆਪਣੇ ਕੇਸ ਸੁਕਾ ਰਿਹਾ ਸੀ। ਪੁਲਿਸ ਦੀਆਂ ਗੱਡੀਆਂ ਜਿਪਸੀਆਂ ਨੇ ਪਿੰਡ ਵੱਲ ਨੂੰ ਆਉਂਦੀਆਂ ਵੇਖੀਆਂ ਤੇ ਕੋਠੇ ਤੋਂ ਥੱਲੇ ਉਤਰ ਆਇਆ।
ਆਣ ਕੇ ਆਪਣੇ ਬਾਪ ਨੂੰ ਕਹਿਣ ਲੱਗਾ, ਪਿਤਾ ਜੀ ਗੱਡੀਆਂ ਆਈਆਂ ਹਨ, ਮਾਲੂਮ ਹੋ ਰਿਹਾ ਕਿ ਸਾਡੇ ਪਿੰਡ ਵੱਲ ਨੂੰ ਆ ਰਹੀਆਂ ਹਨ, ਔਰ ਰੋਜ਼ ਪੁਲਿਸ ਆਉਂਦੀ ਹੈ, ਤੁਹਾਨੂੰ ਤੰਗ ਕਰਦੀ ਹੈ, ਮੈਨੂੰ ਚੁੱਕੇ ਲੈਂਦੇ, ਤੁਹਾਨੂੰ ਛਡਾਉਂਦੇ, ਤੁਸੀਂ ਛਡਾਉਂਦੇ ਜੇ, ਇਹ ਸਿਲਸਿਲਾ ਚੱਲੇਗਾ ਕਿੰਨਾ ਚਿਰ? ਹੁਣ ਮੈਂ ਪੁਲਿਸ ਦੇ ਕਾਬੂ ਨਹੀਂ ਆਉਣਾ, ਆਖਿਰ ਇੱਕ ਦਿਨ ਮਰਨਾ ਤਾਂ ਹੈ ਹੀ ਆ, ਕਿਸੇ ਮਰਦਾਂ ਦੀ ਮੌਤ ਮਰਾਂਗਾ, ਹੁਣ ਮੈਂ ਇਹਨਾਂ ਦੇ ਕਾਬੂ ਨਹੀਂ ਆਉਣਾ। ਉਹ ਘਰੋਂ ਭਗੌੜਾ ਹੋ ਗਿਆ, ਉਹ ਖਾੜਕੂ ਟੋਲੇ ਜਾ ਕੇ ਰਲ ਗਏ ਹੈ, ਦੋ ਤਿੰਨੇ ਦੇ ਮਿੱਤਰ ਬਣ ਗਏ, ਸਮਾਂ ਆਪਣੀ ਚਾਲੇ ਚੱਲਦਾ ਗਿਆ, ਆਖਿਰ ਜ਼ੁਲਮ ਵੱਧਦਾ ਗਿਆ, ਵੱਧਦਾ ਵੱਧਦਾ ਜ਼ੁਲਮ। ਇਹ ਤਿੰਨ ਜਾਣੇ ਪ੍ਰੇਮ ਸਿੰਘ, ਦਲਜੀਤ ਸਿੰਘ ਅਤੇ ਇਹ ਪੱਪੂ ਗੋਰਾ, ਤਿੰਨਾਂ ਦਾ ਇੱਕ ਜਥਾ ਬਣ ਗਿਆ, ਜਥੇ 'ਚੋਂ ਵੱਖਰੇ ਹੋ ਗਏ। ਦਲਜੀਤ ਸਿੰਘ, ਪ੍ਰੇਮ ਸਿੰਘ ਅਤੇ ਇਹ ਪੱਪੂ ਗੋਰਾ, ਇੱਕ ਖਾੜਕੂ ਸਿੰਘ ਦਾ ਪੈ ਰਿਹਾ ਸੀ ਭੋਗ, ਉਹਦਾ ਨਾਂ ਸੀ ਤਰਸੇਮ ਸਿੰਘ, ਉੱਥੇ ਭੇਸ ਉਟਾ ਕੇ ਵੀ ਬੈਠਾ। ਇਹਨਾਂ ਨੂੰ ਇੱਕ ਪੁਲਿਸ ਕਰਮਚਾਰੀ ਜਿਹਦਾ ਨਾਂ ਹੈ ਕਸ਼ਮੀਰ ਸਿੰਘ, ਉਹ ਆਇਆ ਤਾਂ ਉਹਨੇ ਭੋਗ ਪੈਂਦਾ ਵੇਖਿਆ, ਉਹਨੇ ਹੋਰ ਤਾਂ ਕੋਈ ਪੇਸ਼ ਗਈ ਨਾ, ਉਹਨੇ ਤਾਬਿਆ ਬੈਠਾ ਮਹਾਰਾਜ ਦੀ ਗ੍ਰੰਥੀ ਸਿੰਘ ਨੂੰ, ਗਲ ਵਿੱਚ ਹਜ਼ੂਰੀਆ ਪਿਆ ਸੀ, ਉਹਨੇ ਧੂ ਕੇ ਥੱਲੇ ਸੁਲਣਾ ਦੀ ਬੇਇੱਜ਼ਤੀ ਕੀਤੀ। ਪੱਪੂ ਗੋਰਾ ਬੈਠਾ ਭੇਸ ਉਟਾ ਕੇ, ਮਨ 'ਚ ਗੰਢ ਵੱਜ ਗਈ, ਗੁਰੂ ਪਾਤਸ਼ਾਹ ਚਰਨ ਅਰਦਾਸ ਕਰਦਾ, ਗਰੀਬ ਨਵਾਜ ਪਾਤਸ਼ਾਹ ਹੁਣ ਬਲ ਬਖਸ਼ਿਸ਼ ਕਰ, ਕਿਰਪਾ ਕਰ, ਉਹ ਇੰਨੀ ਬੇਇੱਜ਼ਤੀ, ਇੰਨੀ ਨਰਾਦਰੀ ਅਸੀਂ ਕਿੰਨਾ ਚਿਰ ਹੁੰਦੀ ਵੇਖਾਂਗੇ, ਹੁਣ ਬਲ ਬਖਸ਼ਿਸ਼ ਕਰ, ਕਿਰਪਾ ਕਰ, ਜਿੰਨਾ ਚਿਰ ਮੈਂ ਮਰ ਨਹੀਂ ਜਾਂਦਾ, ਜਿਉਂਦਾ ਹਾਂ, ਪਹਿਲਾਂ ਐਸ ਪੁਲਿਸ ਅਫਸਰ ਦੀ ਛਾਤੀ ਵਿੱਚ ਗੋਲੀ ਮਾਰਾਂ ਤੇ ਮੈਂ ਮਾਰਾਂ, ਮੇਰੇ ਉੱਥੋਂ ਇਹ ਮਰੇ ਜਿੰਨੇ ਇੰਨਾ ਅਤਿਆਚਾਰ ਕੀਤਾ। ਸਮਾਂ ਚੱਲਿਆ ਜੀ ਆਪਣੀ ਚਾਲੇ, ਪੁਲਿਸ ਦਾ ਡੰਗ ਵੱਧਦਾ ਗਿਆ। ਇੱਕ ਦਿਨ ਇਹ ਤਿੰਨੇ ਜਾਣੇ ਇੱਕ ਕਮਾਦ ਵਿੱਚ ਬੈਠੇ ਸਨ, ਤੁਰਨ ਲੱਗੇ, ਵਿਚਾਰ ਹੋਏ ਕਿ ਅਸੀਂ ਆਪਣੇ ਪਿੰਡ ਆਏ ਹਾਂ ਲਾਗੇ ਢਡਿਆਲੇ, ਕਿਉਂ ਨਾ ਇੱਥੋਂ ਜਾਂਦੇ ਜਾਂਦੇ ਇੱਕ ਵਾਰ ਮਾਤਾ ਨੂੰ ਮਿਲ ਚੱਲੀਏ। ਤਿੰਨੇ ਜਾਣੇ ਢਡਿਆਲੇ ਆਏ, ਮਾਤਾ ਨੂੰ ਮਿਲੇ, ਕੁਝ ਸਮਾਂ ਇੱਥੇ ਰੁਕੇ, ਛਕਿਆ ਕੁਝ ਨਹੀਂ, ਮਾਂ ਲੰਗਰ ਪਾਣੀ ਵੱਲੋਂ ਪੁੱਛਦੀ ਆ, ਕਹਿਣ ਲੱਗੇ ਮਾਤਾ ਨਹੀਂ, ਅੱਧੀ ਰਾਤ ਦਾ ਸਮਾਂ, ਅੱਗ ਬਾਲੇਗੀ, ਧੂੰਆਂ ਨਿਕਲਿਆ, ਖੜਾਕ ਹੋਵੇਗਾ, ਗੁਆਂਢੀ ਪਿੜਕਾ ਲੈਣਗੇ, ਦੁੱਧ ਦਾ ਗਲਾਸ ਗਲਾਸ ਛਕਿਆ ਇੱਥੋਂ ਤੁਰ ਪਏ। ਪ੍ਰੇਮ ਸਿੰਘ ਨੇ ਪੁੱਛਿਆ, ਜਥੇਦਾਰ ਜੀ ਹੁਣ ਕੀ ਕਰਨਾ? ਕਹਿਣ ਲੱਗਾ ਨਾਲ ਪਿੰਡ ਕਰਨਾਮਾ ਹੈ, ਉੱਥੇ ਸਾਡੀ ਠਾਰ ਹੈ, ਉੱਥੇ ਚੱਲਦੇ ਹਾਂ। ਰਾਤੇ ਦੇ ਰਾਤ ਹੀ ਪੰਧ ਮੁਕਾਇਆ, ਨਾਲ ਪਿੰਡ ਸੀ, ਕਰਨਾਮੇ ਚਲੇ ਗਏ। ਪ੍ਰੇਮ ਸਿੰਘ ਨੇ ਕਿਹਾ, ਕਹਿਣ ਲੱਗੇ ਜਥੇਦਾਰਾਂ, ਇਉਂ ਮਲੂਮ ਹੋ ਰਿਹਾ ਕਿ ਜਿਸ ਤਰ੍ਹਾਂ ਸਾਡੇ ਮਗਰ ਕੋਈ CID ਲੱਗੀ ਹੈ, ਕੋਈ ਬੰਦਾ ਸਾਡੇ ਮਗਰ ਹੈ। ਪੱਪੂ ਗੋਰਾ ਕਹਿਣ ਲੱਗਾ, ਕੋਈ ਨਹੀਂ ਜਥੇਦਾਰਾ, ਜੋ ਹੋਏਗੀ ਵੇਖੀ ਜਾਵੇਗੀ। ਕਰਦੇ ਕਰਦੇ ਜੀ ਪਿੰਡ ਕਰਨਾਮੇ ਆ ਗਏ, ਕਰਨਾਮੇ ਆਣ ਕੇ ਦਰਵਾਜ਼ਾ ਖੜਕਾਇਆ, ਮਾਂ ਨੇ ਦਰਵਾਜ਼ਾ ਖੋਲਿਆ, ਉਹ CID ਵਾਲਾ ਬੰਦਾ ਮਗਰ ਹੀ ਸੀ। ਉਹਨੇ ਪੁੱਛ ਪੜਤਾਲ ਕਰ ਲਈ, ਇਹ ਬੰਦੇ ਕਿੱਧਰ ਆਉਂਦੇ ਹਨ, ਕੀ ਕਰਦੇ ਹਨ, ਕਿੱਧਰ ਜਾਂਦੇ ਹਨ। ਉਹਨੇ ਆਪਣਾ ਟੁੱਟਾ ਜਿਹਾ ਇੱਕ ਸਕੂਟਰ ਲਿਆ, ਉਹ ਬਟਾਲੇ ਨੂੰ ਰਵਾਨਾ ਹੋ ਤੁਰਿਆ। ਇਹ ਹੁਣ ਪਿੰਡ ਕਰਨਾਮੇ ਵਿੱਚ ਹਨ, ਮਾਤਾ ਨਾਲ ਬਚਨ ਬਲਾਸ ਹੁੰਦੇ ਹਨ, ਲੰਗਰ ਪੰਜਾ ਛਕਦਾ, ਇੱਥੇ ਪ੍ਰਬੰਧ ਕਰਨ ਰਚਨਾ ਇਹ ਵਿਖਿਆਨ ਬਾਅਦ ਚ ਕਰਾਂਗਾ। ਆਓ ਜੀ ਉਹ ਟੋਟ ਟੁੱਟਾ ਜਿਹਾ ਲੈ ਕੇ ਆਪਣਾ ਸਕੂਟਰ ਪਾਉਂਦਾ ਬਟਾਲੇ ਜਾ ਕੇ ਆਰ ਕੇ ਤੇਜੇ ਦੇ ਕਮਰੇ ਦੀ ਖੜਕਾਈ ਬੈਲ, ਸੰਤਰੀ ਨੇ ਖੋਲਿਆ ਦਰਵਾਜ਼ਾ, ਕਹਿਣ ਲੱਗਾ ਕੌਣ? ਪਤਾ ਉਹਨੂੰ ਵੀ ਲੱਗ ਗਿਆ ਵੀ ਇਹ ਟੋਟ ਆ, ਰੋਜ਼ ਹੀ ਆਉਂਦਾ, ਕੋਈ ਗੱਲ ਨਹੀਂ, ਉਹਦੇ ਵਾਸਤੇ ਖੁੱਲ ਸੀ। ਕਹਿਣ ਲੱਗਾ ਆਹ ਵੀ ਕਿੱਧਰ ਆਇਆ? ਕਹਿਣ ਲੱਗਾ ਸਾਹਿਬ ਕਿੱਥੇ ਨੇ? ਕਹਿਣ ਲੱਗਾ ਸਾਹਿਬ ਆਪਣੇ ਕਮਰੇ ਵਿੱਚ। ਕਹਿਣ ਲੱਗੇ ਬੁਲਾ, ਬੁਲਾਇਆ ਗਿਆ, ਉਹ ਵੀ ਬੜਾ ਖੁਸ਼ ਹੋਇਆ। ਕਹਿਣ ਲੱਗਾ ਕੋਈ ਖੁਸ਼ੀ ਦੀ ਖਬਰ ਲਿਆਇਆ ਹੋਵੇਗਾ? ਆਂਦਾ ਹਾਂ ਵੀ ਕਿੱਧਰ ਆਇਆ? ਕਹਿਣ ਲੱਗਾ ਬਾਦਸ਼ਾਹ ਜੀ ਆਪਣੇ। ਕਹਿਣ ਲੱਗਾ ਤੁਹਾਡੀ ਕਿਸਮਤ ਨੇ ਤੁਹਾਡਾ ਸਾਥ ਦੇ ਦਿੱਤਾ। ਕਹਿਣ ਲੱਗੇ ਜੀ ਉਹ ਕਿਵੇਂ? ਕਹਿਣ ਲੱਗਾ ਤੁਸੀਂ ਕਹਿੰਦੇ ਪੱਪੂ ਗੋਰਾ ਫੜਨਾ। ਕਹਿਣ ਲੱਗੇ ਫੜਨਾ? ਕਹਿਣ ਲੱਗਾ ਫੜਿਆ ਗਿਆ, ਤੁਹਾਡੀ ਤਰੱਕੀ ਹੋ ਗਈ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਇਸ ਵਕਤ ਇਸ ਵੇਲੇ ਪਿੰਡ ਕਰਨਾਮੇ ਵਿੱਚ ਹੈ, ਕਿੰਨੇ ਉਹਦੇ ਸਾਥੀ ਹੈ, ਸਭ ਕੁਝ ਦੱਸ ਦਿੱਤਾ। ਹੁਣ ਆਰ ਕੇ ਤੇਜੇ ਨੂੰ ਚੜ ਗਿਆ ਚਾਹ, ਉਹਨੇ ਹੁਣ ਟੌਟ ਕੋਲ ਖਬਰ ਸੁਣੀ ਹੈ, ਉਹਨੇ ਤਿਆਰੀ ਕਿਵੇਂ ਕਰਨੀ, ਕੀ ਕੁਛ ਕਰਨਾ, ਉਹ ਤੁਸੀਂ ਜਰਾ ਢਾਡੀ ਸਿੰਘਾਂ ਕੋਲੋਂ ਸਰਵਣ ਕਰ ਲਓ।

0: ਪਾਸੇ ਜਾ ਰਹੇ ਕਰਨਾ ਮੈਂ ਦੇ ਘਰ ਲੈ ਉਸ ਪਾਸੇ ਜਾ ਰਹੇ ਹੋ
1: ਕਰਨਾ ਮੈਂ ਦੇ ਘਰ ਲੈ ਉਸ ਪਾਸੇ

ਤੁਸੀਂ ਪਨਾਹ ਦਿੰਦੇ ਜੇ? ਕਹਿੰਦੇ ਜੀ ਕੋਈ ਨਹੀਂ ਆਇਆ। ਕਹਿੰਦੇ ਹੁਣੇ ਲੱਭ ਲੈਣੇ। ਉਹਨਾਂ ਨੇ ਘਰ ਦੀ ਤਲਾਸ਼ੀ ਕਰਨੀ ਸ਼ੁਰੂ ਕੀਤੀ, ਉੱਥੇ ਉਹ ਮਿਲੇ ਨਹੀਂ। ਨਾਲ ਦਾ ਘਰ ਉਹਦੀ ਨੂੰਹ ਦਾ ਸੀ, ਉਹਦੇ ਵਿੱਚ ਛੋਟੀ ਜਿਹੀ ਕੰਧ ਸੀ, ਇੱਕ ਬਾਰੀ ਸੀ। ਉਹ ਬਾਰੀ ਨੂੰ ਖੋਲਿਆ ਤੇ ਵੱਡੀ ਨੂੰਹ ਉਹਦੇ ਘਰ ਚਲੇ ਗਏ ਬਾਹਰ। ਛੋਟੀ ਜਿਹੀ ਤਾਲਾ ਲੱਗਾ ਸੀ, ਤਾਲਾ ਮਾਰ ਕੇ ਉਹ ਸਕੂਲੇ ਚਲੀ ਗਈ ਗਰਾਊਂਡ ਵਿੱਚ। ਚਲੋ ਪੱਤਾ ਸਾਰੀ ਨੁੱਕਰ ਨੁੱਕਰ ਫੋਲੀ ਨਹੀਂ ਮਿਲੇ, ਬਾਹਰ ਨਿਕਲੇ। ਕਹਿਣਗੇ ਤੁਹਾਨੂੰ ਰਿਪੋਰਟ ਗਲਤ ਮਿਲੀ ਹੈ, ਬੰਦੇ ਇੱਥੇ ਹੈ ਨਹੀਂ। ਟੌਟ ਬਾਹਰ ਖੜਾ ਸੀ, ਕਹਿਣ ਲੱਗਾ ਸਾਹਿਬ ਜੀ ਦੌੜੋ ਨਾ, ਬੰਦੇ ਅੰਦਰ ਹੀ ਨੇ। ਉਹਨਾਂ ਫਿਰ ਤਲਾਸ਼ੀ ਕਰਨੀ ਸ਼ੁਰੂ ਕੀਤੀ। ਕਰਦੇ ਕਰਦੇ ਜੀ ਆਖਰ ਇੱਧਰ ਉੱਧਰ ਜਾਂਦਿਆਂ ਇੱਕ ਝੋਲਾ ਉਹਨਾਂ ਕੋਲ ਰੌਂਦਾ ਵਾਲਾ ਡਿੱਗ ਪਿਆ। ਵੱਡੀ ਨੂੰਹ ਦੇ ਕਮਰੇ ਵਿੱਚ ਉਹ ਹੈਨ। ਇੱਕ ਪੁਲਿਸ ਨੇ ਆਵਾਜ਼ ਮਾਰਤੀ, ਕਹਿਣ ਲੱਗਾ ਸਾਹਿਬ ਜੀ ਜਾਓ ਨਾ, ਬੰਦੇ ਇੱਥੇ ਬੰਦੇ ਮਿਲ ਗਏ ਹਨ। ਕਹਿਣ ਲੱਗਾ ਕਿਵੇਂ ਹਨ? ਇੱਕ ਕਮਰੇ ਵਿੱਚ ਰੋਸ਼ਨਦਾਨ ਸੀ ਲੱਗਾ, ਰੋਸ਼ਨਦਾਨ ਥਾਂ ਨਹੀਂ ਵੇਖਿਆ ਤੇ ਤਿੰਨੇ ਕਮਰੇ ਵੀ ਸਨ ਕੰਧ ਦੇ ਨਾਲ ਲੱਗੇ ਹੋਏ। ਉਹਨੇ ਦੱਸਦਾ ਹੁਣ ਆਰ ਕੇ ਤੇਜਾ ਫਿਰ ਆ ਗਿਆ। ਕਹਿਣ ਲੱਗਾ ਮਾਈ ਨੂੰ ਕਿ ਦਰਵਾਜ਼ਾ ਖੋਲ। ਕਹਿਣ ਲੱਗੇ ਉਹਨਾਂ ਨੇ ਨਾ ਨੁਕਰ ਕੀਤੀ ਆਖਰ, ਦਰਵਾਜ਼ਾ ਆਰ ਕੇ ਤੇਜੇ ਨੇ ਹੁਣ ਖੋਲਣਾ। ਕਹਿਣ ਲੱਗਾ ਮਾਈ ਸਾਨੂੰ ਦਰਵਾਜ਼ਾ ਖੋਲਣ ਦੀ ਜਾਂਚ ਹੈ, ਇਹ ਹੁਣ ਅਸੀਂ ਆਪੇ ਹੀ ਖੋਲ ਲਵਾਂਗੇ। ਉਹਨੇ ਬਾਂਹ ਫੜਿਆ, ਝੰਝੋੜ ਕੇ ਪਿੱਛੇ ਕਰ ਦਿੱਤਾ। ਤਿੰਨੇ ਸਿੰਘ ਅੰਦਰ ਆਉਂਦੇ, ਹੁਣ ਕਰਨਾ ਕੀ ਹੈ? ਕਹਿਣਗੇ ਕੋਈ ਗੱਲ ਨਹੀਂ, ਜੋ ਮਾਲਕ ਕਰੇਗਾ ਵੇਖੀ ਜਾਊਗੀ। ਕਹਿਣਗੇ ਕਰੀਏ ਮੁਕਾਬਲਾ? ਕਹਿਣ ਲੱਗੇ ਨਹੀਂ, ਮਾਤਾ ਨੇ ਸਾਨੂੰ ਸਿਖਾਇਆ, ਜਲ ਪਾਣੀ ਸਿਖਾਇਆ, ਥੋੜ੍ਹਾ ਉਹਨੂੰ ਦੂਰ ਹੋ ਲੈਣ ਦੀਏ, ਫਿਰ ਹੁਣ ਵੇਖਾਂਗੇ ਮੁਕਾਬਲਾ ਕਿਵੇਂ ਕਰਨਾ। ਮਾਈ ਨੂੰ ਫੜਿਆ ਬਾਂਹ, ਝੰਝੋੜ ਕੇ ਅਪ ਸ਼ਬਦ ਬੋਲ ਕੇ ਪਿੱਛੇ ਕਰ ਦਿੱਤਾ। ਅੰਦਰੋਂ ਸਿੰਘਾਂ ਵੀ ਤਿਆਰੀ ਕਰ ਲਈ, ਉਹਨਾਂ ਨੇ ਆਪਣੀ ਗੰਨ ਉਤਾਰੀ ਮੁੱਢ ਤੋਂ ਭਰੀ ਰੌਂਦਾਂ ਦੇ ਨਾਲ। ਪਾਤਸ਼ਾਹ ਨੂੰ ਕੀਤਾ ਯਾਦ, ਹੁਣ ਆਰ ਕੇ ਤੇਜੇ ਨੇ ਖੋਲਣਾ ਦਰਵਾਜ਼ਾ। ਅੰਦਰੋਂ ਸਿੰਘਾਂ ਨੇ ਉਹ ਦਰਵਾਜ਼ਾ ਖੋਲਿਆ, ਜਿਵੇਂ ਅਸਲੀ ਮੁਕਾਬਲਾ ਹੁਣ ਹੋਣ ਲੱਗਾ। ਨਕਲੀ ਮੁਕਾਬਲੇ ਤੋਂ ਵੇਖੇ ਦੇ ਬੜੇ ਹਨ, ਸੁਣੇ ਵੀ ਹਨ, ਅਸਲੀ ਮੁਕਾਬਲਾ ਜਦੋਂ ਆਰ ਕੇ ਤੇਜੇ ਨੇ ਦਰਵਾਜ਼ੇ ਨੂੰ ਲਾਇਆ, ਹੱਥ ਖੋਲਿਆ, ਅੰਦਰੋਂ ਮਰਦ ਨੇ ਮਾਰੀ ਦਰਵਾਜ਼ੇ ਨੂੰ ਲੱਤ। ਉਹ ਵਾਰ ਦੇ ਅੱਖਰ ਨੇ ਢਾਡੀ ਜੱਥਾ ਬੇਨਤੀ ਇਉਂ ਕਰ ਰਿਹਾ ਜੀ।

ਆਣ ਕੇ ਤੇਜਾ ਨੇ ਦਰਵਾਜ਼ਾ ਖੋਲ ਹੀ ਰਿਹਾ ਸੀ, ਅੰਦਰੋਂ ਮਰਦ ਨੇ ਦਰਵਾਜ਼ੇ ਨੂੰ ਲੱਤ ਮਾਰੀ, ਕਹਿ ਕਰਦੀ ਦਰਵਾਜ਼ਾ ਬਾਹਰ ਨੂੰ ਖੁੱਲ ਗਿਆ। ਬਸ ਅੰਦਰ ਤਿਆਰੀ ਸੀ, ਉਹ ਪਹਿਲੀ ਗੋਲੀ ਆਣ ਕੇ ਜੇ ਵੱਜੀ ਤੇ ਆਰ ਕੇ ਤੇਜੇ ਦੀ ਹੱਕ ਵਿੱਚ ਹੀ ਵੱਜੀ, ਬਾਕੀ ਗੋਲੀਆਂ ਨੇ ਫਿਰ ਵਾਛੜ ਲਾ ਦਿੱਤੀ। ਐਤਾਂ ਵਿਹੜੇ ਵਿੱਚ ਲਾਸ਼ਾਂ ਖਿਲਰ ਗਈਆਂ। ਆ ਹੁਣੇ ਤੁਸਾਂ ਪੰਕਤੀ ਸਰਵਣ ਕੀਤੀ ਹੈ ਕਿ ਜਿੱਦਾਂ ਦਰੀਆਂ ਵਿਛੀਆਂ ਹੁੰਦੀਆਂ ਇੱਦਾਂ ਲਾਸ਼ਾਂ ਦੇ ਅਵਾਰ ਲੱਗ ਗਏ। ਕੋਠਿਆਂ ਤੇ ਚੜ ਕੇ ਲੋਕ ਵੇਖ ਰਹੇ ਹਨ ਅਸਲੀ ਮੁਕਾਬਲਾ ਹੋ ਰਿਹਾ। ਲੜਦੇ ਲੜਦੇ ਮਰਦ ਪਿੰਡੋਂ ਬਾਹਰ ਹੋ ਤੁਰੇ ਤੇ ਇੱਕ ਲੁਕੇ ਹੋਏ ਨੇ ਗੋਲੀ ਦਾ ਇੱਕ ਵਾਰ ਕਰ ਦਿੱਤਾ ਤੇ ਉਹ ਗੋਲੀ ਆਣ ਕੇ ਪੱਪੂ ਗੋਰੇ ਦੀ ਲੱਤ ਵਿੱਚ ਵੱਜ ਗਈ, ਲੱਤ ਨਕਾਰੀ ਹੋ ਗਈ। ਹੌਸਲਾ ਹਾਰਿਆ ਨਹੀਂ, ਗੋਲੀ ਦਾ ਫੱਟ ਵੀ ਬੰਨ ਲਿਆ। ਦੂਜੇ ਪਾਸੇ ਕਸ਼ਮੀਰ ਸਿੰਘ ਗੱਡੀ ਲੈ ਕੇ ਵਾਹਦਾ ਦੌੜਿਆ, ਗੱਡੀ ਇੱਕ ਦਰਖਤ ਵਿੱਚ ਵੱਜ ਗਈ, ਉਹਦਾ ਵੀ ਕੀਰਤਨ ਸੋਲਾ ਪੜ ਕੇ ਹੁਣ ਕਹਿੰਦੇ ਜਥੇਦਾਰਾ ਹੁਣ ਕੀ ਕਰਨਾ। ਕਹਿਣਗੇ ਉਹ ਸਾਹਮਣੇ ਕਮਾਦ ਦਾ ਖੇਤ ਹਨ, ਅਸੀਂ ਉਹਦੇ ਵਿੱਚ ਵੜ ਗਏ ਤੇ ਦੁਨੀਆਂ ਦੀ ਫਿਰ ਕੋਈ ਤਾਂ ਸਾਨੂੰ ਫੜ ਨਹੀਂ ਸਕਦੀ। ਲੜਦੇ ਲੜਦੇ ਜੀ ਉੱਥੇ ਪਹੁੰਚ ਗਏ, ਹੁਣ ਲੱਤ ਚੋਂ ਖੂਨ ਵੀ ਵਹਿ ਚੁੱਕਾ। ਪੱਪੂ ਗੋਰਾ ਕਹਿਣ ਲੱਗਾ ਮੇਰੇ ਭਰਾਵੋ ਤੁਸੀਂ ਜਾ ਸਕਦੇ ਜੇ, ਅਸਲਾ ਮੇਰੇ ਲਾਗੇ ਕਰ ਦੇਵੋ, ਜਿੰਨਾ ਚਿਰ ਪ੍ਰਾਣ ਹੈ ਮੈਂ ਇਹਨਾਂ ਦਾ ਟਾਕਰਾ ਕਰਕੇ ਲੜਾਂਗਾ। ਇਹਨੇ ਨੂੰ ਪੁਲਿਸ ਵੀ ਉੱਪਰ ਚੜ ਗਈ, ਨਾਲ ਦੇ ਸਾਥੀਆਂ ਨੂੰ ਕੋਲੋਂ ਥੋੜਾ ਭੇਜ ਕੇ ਹੁਣ ਮਰਦੇ ਜਿਵੇਂ ਦੁਸ਼ਮਣ ਦਲ ਦਾ ਆਹੂ ਲਾਉਂਦਾ ਫਿਰ ਆਪ ਸ਼ਹੀਦ ਹੁੰਦਾ। ਇੱਕ ਵੀਰ ਰਸਤੀ ਵਾਰ ਅੰਤਮ ਸਰਦਾਰ ਢੱਡ ਜਾਣੇ ਛੋਣਾ ਹੇ।

ਟਰੈਕਟਰ ਖੇਤ ਨੇ, ਜਿਹੜੇ ਫਿਰਦੇ ਟਰੈਕਟਰ ਖੇਤ ਨੇ, ਨੱਚਦੇ ਹੋ ਇਹਨਾਂ ਤਾਈ ਸਾੜ, ਜਿਹੜੇ ਐਸੀ ਬਿਹਾਰੀਏ ਮੱਛੜੇ, ਜਿਹੜੇ ਐਸੀ ਬਿਹਾਰੀਏ ਮੱਛੜੇ।

0: ਕਈਆਂ ਨੂੰ ਚੜਾ ਕੇ ਬੇੜੇ ਮੌਤ ਦੇ ਅੰਤ ਕਈਆਂ ਨੂੰ ਚੜਾ ਕੇ ਬੇੜੇ ਮੌਤ ਦੇ ਮਾਰ ਗਿਆ ਭਾਰੀ ਉਡਾਰ ਯਾਦ ਰਹਿੰਦੀਆਂ ਰਹਿੰਦੀਆਂ ਹੋ ਯੋਧਿਆ ਤੇਰੀਆਂ ਹਾਂ ਜੀ ਹਾਂ ਮਾਰਾ ਤੁਰੀਆਂ ਜਾ
1: ਇੱਕ ਮਹਾਬਲੀ ਯੋਧੇ ਦੇ ਜੀਵਨ ਦੀ ਕਹਾਣੀ ਅਸਲੀ ਮੁਕਾਬਲਾ ਨਕਲੀ ਤੇ ਬੜੇ ਅਫਲ ਵੇਖੇ ਤੇ ਸੁਣੇ ਵੀ ਹਨ ਅਸਲੀ ਮੁਕਾਬਲਾ ਜੋ ਮਰਦ ਨੇ ਛਾਤੀ ਡਾ ਕੇ ਕੀਤਾ ਜਿਸਦਾ ਇਤਿਹਾਸ ਵਿੱਚ ਨਾਂ ਹੈ ਪੱਪੂ ਗੋਰਾ ਸੁਖਵਿੰਦਰ ਸਿੰਘ ਪੱਪੂ ਗੋਰਾ ਜਿਹਦੇ ਨਾਲ ਦਾ ਯਾਦ ਕੀਤਾ ਜਾਂਦਾ ਇਹ ਸੀ ਉਸ ਮਰਦ ਦੇ ਜੀਵਨ ਦੀ ਕਹਾਣੀ ਹੋਈਆਂ ਬੇਅੰਤ ਪੁੱਲਾਂ ਦੀ ਖੇਮਾ ਬਹੁਤ ਹੀ ਗੁਰੂ ਘਰ ਦੇ ਸਤਿਕਾਰੇ ਸਤਿਕਾਰਯੋਗ ਰਾਗੀ ਜਥਾ ਭਾਈ ਦਵਿੰਦਰ ਸਿੰਘ ਜੀ ਰਾਗੀ ਜਥਾ ਪਹੁੰਚ ਚੁੱਕਾ ਹੈ ਬਹੁਤ ਸਤਿਗੁਰ ਦੀ ਰਹਿਮਤ ਹੈ ਉਹਨਾਂ ਕੋਲੋਂ ਆਪ ਜੀ ਨੇ ਕੀਰਤਨ ਸਰਵਣ ਕਰਨਾ ਢਾਡੀ ਜਥੇ ਨੂੰ ਤੁਸੀਂ ਬੇਅੰਤ ਮਾਇਆ ਅਰਦਾਸ ਕਰਾਈ ਸਤਿਗੁਰੂ ਸਭ ਨੂੰ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਣ ਸਭ ਦੇ ਪਰਿਵਾਰਾਂ ਨੂੰ ਸਤਿਗੁਰੂ ਤੰਦਰੁਸਤ ਬਖਸ਼ਿਸ਼ ਕਰਨ ਜੀ ਤੁਹਾਡੇ ਦਰਸ਼ਨ ਦਾਰੇ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣਯੋਗ ਹੈ ਦੋ ਦਿਨ ਦੀ ਹਾਜ਼ਰੀ ਹੋਰ ਹੈ ਅੱਜ 16 ਤਰੀਕ ਹੈ 17 ਤਰੀਕ 18 ਤਰੀਕ ਨੇ ਹਾਜ਼ਰੀ ਭਰ ਕੇ ਫਿਰ ਤੁਹਾਡੇ ਕੋਲੋਂ ਆਗਿਆ ਲੈ ਕੇ ਦਾਸ ਦੇ ਢਾਡੀ ਜਥੇ ਨੇ ਚਲੇ ਜਾਣਾ ਫਿਰ ਦੁਬਾਰਾ ਜਦੋਂ ਕਿਤੇ ਫਿਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੁਹਾਡਾ ਸੰਗਤ ਦਾ ਹੁਕਮ ਹੋਇਆ ਨਦੀ ਨਾਮ ਸੰਜੋਗੀ ਮੇਲੇ ਫਿਰ ਤੁਹਾਡੇ ਦਰਸ਼ਨ ਦਾਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹਨੇ 18-20 ਦਿਨ ਵਿੱਚ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਸੰਗਤ ਬਖਸ਼ਣ ਜੋਗਾ ਮੇਰੇ ਕੋਲੋਂ ਇਤਿਹਾਸ ਕਹਿੰਦੇ ਆ ਨਾਲ ਦੇ ਸਾਥੀ ਮੁੰਡਿਆਂ ਕੋਲ ਗਾਉਂਦੇ ਆ ਕੋਈ ਗਲਤੀ ਹੋ ਗਈ ਨਜ਼ਰਅੰਦਾਜ਼ ਕਰ ਦੇਣੀ ਸੰਗਤ ਬਖਸ਼ਣ ਯੋਗ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਬਹੁਤ ਸਤਿਕਾਰ ਯੋਗ ਮਹਾਰਾਜ ਦੇ ਵਜ਼ੀਰ ਬਾਬਾ ਪਰਮਜੀਤ ਸਿੰਘ ਜੀ ਪਹੁੰਚ ਚੁੱਕੇ ਹਨ ਜਥੇ ਦਾ ਸਮਾਂ ਉਹ ਅਨਾਊਂਸ ਕਰਨਗੇ ਅਗਲਾ ਪ੍ਰੋਗਰਾਮ ਜਿਵੇਂ ਹੈ ਉਹਨਾਂ ਕੋਲ ਤੁਸੀਂ ਸਰਵਣ ਕਰੋ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਹ ਸਨ ਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦੇ ਜਥਸਾਥੀ ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾ ਕੇ ਨਿਹਾਲ ਕੀਤਾ ਹੈ ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਸਮਾਂ ਕੀਰਤਨ ਦਾ ਹੈ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਪਾਠ ਬੋਧ ਸਮਾਗਮ ਦੀ ਸਮਾਪਤੀ ਹੈ ਸ਼ਾਮ ਨੂੰ 6:30 ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ ਸੋ ਸਾਰੀਆਂ ਸੰਗਤਾਂ ਨਾਲ ਬੇਨਤੀ ਹੈ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੰਗਣਾ ਮੰਗਣ ਦੀ ਕਾ ਹਰ ਜਸ ਗੁਰ ਤੇ ਮੰਗਣਾ। ਅੰਮ੍ਰਿਤ ਬਾਣੀ ਦਾ ਕਿਰਤਾਬ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ। ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਦੇ ਜੱਥੇ ਪਾਸੋਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਜੋ ਪਾਠ ਬੋਧ ਸਮਾਗਮ ਅੱਜ ਸਮਾਪਤੀ ਹੈ, 6:30 ਵਜੇ ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਠ ਕਿਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ ਆਏ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਆਪ ਸਰਬੱਤ ਸੰਗਤਾਂ ਵੰਡ ਭਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰਾਂ ਦਾ ਪਾਵਨ ਫਰਮਾਨ ਸਤਿਗੁਰੂ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿਰੂਏ। ਸਤਿਗੁਰਾਂ ਦਾ ਅਸਾਂ ਜੀਵਾਂ 'ਤੇ ਤਰਸ ਹੈ, ਰਹਿਮਤ ਹੈ ਜੋ ਸਾਨੂੰ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ, ਧਰਮ ਕਰੋ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਇਤਨੀ ਕੁ ਹਾਜ਼ਰੀ ਦਰ ਪ੍ਰਵਾਨ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਦੀ ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਮਾਪਤੀ ਹੈ ਜੀ। ਆਪ ਜੀ ਜੂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ ਭਾਈ ਸਾਹਿਬ, ਉਹਨਾਂ ਦਾ ਧੰਨਵਾਦ। ਹੁਣ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਗਿੱਲ, ਪਿੰਡ ਬੁੱਗੀਪੁਰਾ ਜ਼ਿਲ੍ਹਾ ਮੋਗਾ, ਉਹਨਾਂ ਦੇ ਨਿਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪੈਣਗੇ। ਪਹਿਲਾਂ ਅਲਾਣੀਆਂ ਦਾ ਪਾਠ ਹੋਵੇਗਾ, ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਮਹਾਰਾਜ ਦੇ ਸਲੋਕ ਆਪ ਜੀ ਸਰਵਣ ਕਰੋਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵੜਹੰਸ ਮਹੱਲਾ ਪਹਿਲਾ ਘਰ ਪੰਜਵਾਂ, ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ। ਜਾਨੀ

ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ

ਪਹਿਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ

ਹੋਏ। ਸੇਵਿਹੋ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ ਭੇਟੈ ਸਿਉਂ ਜਾਵ।

ਬਧਕ ਜੀਉ ਬਿਕਾਰੋ, ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਵਣਜਾਰੋ। ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ।

ਪੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੋ ਜਾਣੀਐ, ਫਿਰ ਸੱਚੜੈ ਹੇਤ ਪਿਆਰੇ। ਤੁਸੀਂ ਰੋਵਹੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਹਉ ਮੁੱਠੜੀ ਧੰਦੈ ਧਾਵਣੀਆਂ, ਪਿਰ ਛੋਡੇੜੀ ਵਿਦਣ ਕਾਰੇ, ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ। ਮੈਂ ਪਿਰ ਸੱਚ ਸਾ ਲਾਹਣਾ, ਹਉ ਰਹੱਸਿਅੜੀ ਨਾਮ ਪਧਾਰੇ, ਗੁਰਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸੀਗਾਰੋ, ਆਵਹੋ ਮਿਲਹੋ ਸਹੇਲੀ ਹੋ, ਸਿਮਰਹੋ ਸਿਰਜਣਹਾਰੋ।

ਮਹੱਲਾ ਪਹਿਲਾ। ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ, ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ, ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ। ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ, ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ, ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ, ਦੁੱਖ ਸੁਖ ਦੀਆ

ਆਖੇ ਨਾਨਕ ਸਹਿਜ ਸੁਭਾਏ ਵੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉਂ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜੱਗ ਸਵਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵਹੁ ਭਾਈ ਹੋ ਗੱਲ ਮਿਲੈ ਮਿਲ ਮਿਲ ਦੇ ਆਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੈ ਆਸੀਸਾਂ ਦੇਵਹੋ ਭਗਤ ਕਰੇਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵਹੋ ਥੇ ਹੋ ਥਾਵਹੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ।

ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜਮਨਾ ਭਉ ਨਿਧ ਉਤਰਹਿ ਪਾਰ ਸੁਖ ਦੁਖ

ਉਸਤਤ ਨਿੰਦਿਆ ਨਾਹੀ ਜੇਹੇ ਕੰਚਨ ਲੋ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕਹੁ ਦੇਤ ਨਹਿ ਨਹਿ ਭੈ ਮਾਨਤ ਆਨ ਕਹੁ

ਸਾਰ ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਾਸ਼ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸਦਿਨ

ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇਹ

ਜਾਣ ਕੇ ਇਹ ਬਿਧ ਭਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਹ ਰਾਖੋ ਮਨ ਮਾਹੇ ਜਗ ਰਚ

ਇੱਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ ਇਹੋ

ਹੋਈ, ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ

ਚੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸਬਾਨ ਔ ਆਹੇ ਬਿਨੋਦਾ, ਗਾਵੈ ਸਰਸ ਬਸੰਤ ਕਮੋਦਾ, ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨ ਆਈ ਦੀਪਕ ਕੀ ਬਾਰੀ, ਕਛੇਲੀ ਪਟ

ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਨਾਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ, ਹਰ ਰੰਗ ਗੁਰ ਭਾਵੇ। ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ। ਫਿਰ ਸਤਿਗੁਰ ਆਣ ਨਿਵਾਇਆ, ਹਰ ਗੁਰ ਹੈ ਭਾਣਾ ਦੀ ਵਡਿਆਈ। ਤੁਰਲਿਖ

ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਵੈਰਾਗਮਈ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ, ਉਪਰੰਤ ਅਰਦਾਸ ਹੋਵੇਗੀ। ਆਓ ਹੁਣ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ

ਸਰਕਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਦਲਜੀਤ ਸਿੰਘ ਗਿੱਲ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ ਹੋਇਆਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਿੱਛੇ ਪਰਿਵਾਰ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਅੰਤਿਮ ਕਿਰਿਆ ਕਰਮ ਤੋਂ ਉਪਰੰਤ ਆਪ ਜੀ ਕੀ ਹਜ਼ੂਰੀ ਅੰਦਰ ਸਜੇ ਹੋਏ ਦੀਵਾਨ ਵਿੱਚ ਪਾਤਸ਼ਾਹ ਜੀਵਾਤਮਾ ਨਿਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਅਲਾਹਣੀਆਂ ਅਤੇ ਰਾਮਕਲੀ ਸਦਕੀ ਬਾਣੀ ਦਾ ਪਾਠ ਹੋਇਆ। ਆਪ ਜੀ ਦੇ ਦਰ ਘਰ ਦੇ ਕੀਰਤਨੀਆਂ ਵੱਲੋਂ ਵੈਰਾਗਮਈ ਕੀਰਤਨ ਦੀ ਹਾਜ਼ਰੀ ਭਰੀ ਗਈ। ਪਾਤਸ਼ਾਹ ਬਾਣੀ ਪੜ੍ਹਦਿਆਂ ਕੀਰਤਨ ਦੀ ਹਾਜ਼ਰੀ ਭਰਦਿਆਂ ਪਾਠੀ ਸਿੰਘਾਂ ਵੱਲੋਂ ਸਹਿਜ ਪਾਠ ਦੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਪੜ੍ਹੀ ਬਾਣੀ ਕੀਰਤਨ ਦਾ ਫਲਾਦੇਸ਼ ਵਿਛੜੀ ਹੋਈ ਜੀਵਾਤਮਾ ਨੂੰ ਬਖਸ਼ਣਾ ਗਰੀਬ ਨਿਵਾਜ ਇਸ ਸੰਸਾਰ ਦੀ ਯਾਤਰਾ ਦੌਰਾਨ ਜੀਵਾਤਮਾ ਪਾਸੋਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਔਰ ਅੱਗੇ ਤੋਂ ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਵਿਛੜੀ ਹੋਈ ਜੀਵਾਤਮਾ ਭਾਈ ਦਲਜੀਤ ਸਿੰਘ ਗਿੱਲ ਹੋਰਾਂ ਦੇ ਨਿਮਿੱਤ ਪਰਿਵਾਰ ਵੱਲੋਂ ਆਪ ਜੀ ਲਈ ਸੁੰਦਰ ਵਸਤਰ ਹਾਜ਼ਰ ਕੀਤੇ ਗਏ ਨੇ। ਆਪ ਜੀ ਨੂੰ ਸੋਭਨੀਕ ਹੋ ਰਹੇ ਹਨ। ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਰਿਵਾਰ ਵੱਲੋਂ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਸਮੂਹ ਪਰਿਵਾਰ ਨੂੰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗਰੀਬ ਨਿਵਾਜ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਰਹਿਮਤ ਕਰਨੀ ਆਈ ਹੋਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਆਪੇ ਹਰ ਇੱਕ ਰੰਗ ਹੈ,

ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣਹਾਰੇ।

ਸਭ ਚੰਗਿਆਈ ਆ, ਸਿੱਧਾ ਪੁਰਖਾ ਕੀ ਆ ਵਡਿਆਈ ਆ, ਤੁਦ ਬਿਨ ਸਿਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਪਰੇ ਤੇਰੇ ਭੰਡਾਰਾ, ਜਿਸ ਤੋਂ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ, ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ ਉਤ

ਆਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵ ਆਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ।

ਪਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾ।

ਮਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ

ਦੁਖ ਬਿਸਾਰਣ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ

ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ।

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵਡ ਅਬਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ।

ਤਬ ਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧਿਆ।

ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ

ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭ।

ਬੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੁਰ ਰਚ ਦੀਨੇ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਪਯੋ ਸ਼ੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਪਵ ਅਵਰੱਛਾ ਮੇਰੀ ਤੁਮ ਕਰੋ ਸਿੱਖਿਆ ਉਭਾਰ ਅਸਿੱਖਿਆ ਸੰਗਰੋ

ਨੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ।

ਤੇਰਾ ਜਿਨ ਭੁੱਖਾ ਸਭ ਗਵਾਈ ਆ ਕਾ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆ ਇਹ ਵਡਿਆਈ ਆ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ।

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ।

ਅਰਦਾਸ ਹੈ ਜੀ, ਸਵੇਰ ਤੋਂ ਸਜੇ ਹੋਏ ਦੀਵਾਨਾ ਅੰਦਰ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ, ਕਥਾ ਵਿਚਾਰ, ਉਪਰੰਤ ਢਾਡੀ ਵਾਰਾਂ ਦੁਆਰਾ ਇਤਿਹਾਸ ਗਾਇਨ ਹੋਇਆ, ਗਰੀਬ ਨਵਾਜ ਸੋਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਬਾਣੀ ਪੜ੍ਹਦਿਆਂ ਕਥਾ ਕੀਰਤਨ ਢਾਡੀ ਵਾਰਾਂ ਗਾਇਨ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ

0: ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀ ਬਖਸ਼ਣੀ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭਾਗਿਆ ਪਾਲਣ ਦੀ ਸਮੱਤ ਬਖਸ਼ਣੀ, ਕਿਰਪਾ ਕਰੋ ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ।

ਜਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸ

ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ